ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਜਿਸ ਨੂੰ ਵੀ ਵਾਹਿਗੁਰੂ ਬਖਸ਼ ਲੈਂਦਾ, ਜਿਸ ਤੇ ਵੀ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਉਹ ਕਿਉਂ ਨਾ ਜਸ ਕਰੇਗਾ, ਉਹ ਜ਼ਰੂਰ ਵਡਿਆਈ ਕਰੇਗਾ, ਗੁਰੂ ਦਾ ਜਸ ਕਰੇਗਾ, ਗੁਰੂ ਦਾ ਜੈ ਜੈਕਾਰ ਕਰੇਗਾ ਵੀ ਜਿਸ ਗੁਰੂ ਨੇ ਮੈਨੂੰ ਬਖਸ਼ ਲਿਆ, ਬਖਸ਼ਿਆ ਵੀ ਐਸੇ ਪਾਪੀ ਨੂੰ, ਗੁਨਾਹਗਾਰ ਨੂੰ। ਇਤਨੇ ਗੁਨਾਹ ਹਨ, ਪਾਪ ਹਨ, ਕਿੰਨੇ ਕਹਿਣ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਇਤਨੇ ਔਗਣ ਮੇਰੇ ਵਿਚ ਹਨ ਤੇ ਇਤਨੇ ਔਗਣ ਹਾਰ ਨੂੰ ਗੁਰੂ ਨੇ ਬਖਸ਼ ਲਿਆ, ਗੁਰੂ ਨੇ ਮੇਰੇ ਤੇ ਬਖਸ਼ਿਸ਼ ਕਰ ਦਿੱਤੀ ਹੈ ਤੇ ਕਿਉਂ ਨਾ ਜਸ ਕਰਾਂ। ਧੰਨ ਹੈ ਉਹ ਗੁਰਸਿੱਖ ਮਾਈ ਭਾਈ ਜੋ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈਂਦੇ ਹਨ, ਜੋ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਡਿਆਈ ਕਰਦੇ ਹਨ, ਜਸ ਕਰਦੇ ਹਨ ਨਾਮ ਲਈਏ ਸਤਿਗੁਰ ਨਾਨਕ ਕੇ, ਦੁੱਖ ਦਾਰਦ ਰੋਗ ਮਿਟੇ ਸੋ ਭਿਆਨਕ, ਨਾਮ ਲਈਏ ਸਤਿਗੁਰ ਨਾਨਕ ਕੇ ਸੁਖ ਸੰਪਤੀ ਭੋਗ ਮਿਲੇ ਸੋ ਅਚਾਨਕ, ਨਾਮ ਲਈਏ ਸਤਿਗੁਰ ਨਾਨਕ ਕੇ ਜਗ ਕਾਗ ਚੁਗੇ ਮਿਲ ਮੋਤੀ ਮਾਣਕ, ਸਾਰੀ ਸੰਗਤ ਮਿਲ ਕੇ ਆਖੋ ਧੰਨ ਧੰਨ ਗੁਰੂ ਬਾਬਾ ਨਾਨਕ। ਦੇਰ ਨਾ ਲਾਂਦੇ ਸਭ ਮਿਟ ਜਾਂਦੇ ਜਨਮ ਜਨਮ ਦੇ ਪਾਪ ਭਿਆਨਕ, ਸਭ ਸੁਖ ਆਣ ਨਿਵਾਸ ਕਰੇਂਦੇ ਦੂਰ ਹੋਣ ਸਭ ਦੁੱਖ ਅਚਾਨਕ, ਨੇੜੇ ਫੇਰ ਨਾ ਆਵਨ ਉਸ ਦੇ ਜਨਮ ਮਰਨ ਜੋ ਹੈ ਦੁੱਖ ਦਾਨਕ, ਜੋ ਵੀ ਸੱਚਾ ਪ੍ਰੇਮ ਧਾਰ ਕੇ ਇਕ ਵਾਰ ਕਹੇ ਧੰਨ ਸ੍ਰੀ ਗੁਰੂ ਨਾਨਕ। ਗੁਰੂ ਨਾਨਕ ਸਾਹਿਬ ਦਾ ਨਾਮ ਐਸਾ ਹੈ ਨਰਕਾਂ ਤੋਂ ਬਚਾਉਣ ਵਾਲਾ, ਦੁਨੀਆਂ ਤੋਂ ਨਿਆਰਾ। ਬਾਬਾ ਜੀ ਨੇ ਬਚਨ ਕਰਨੇ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਨਾਨਕ, ਨਾ ਅੱਕਣ ਵਾਲਾ ਨਾ ਥੱਕਣ ਵਾਲਾ। ਗੁਰੂ ਨਾਨਕ ਦਾ ਨਾਮ ਨਰਕਾਂ ਤੋਂ ਬਚਾਉਣ ਵਾਲਾ, ਦੁਨੀਆਂ ਤੋਂ ਨਿਆਰਾ ਨਾਮ ਹੈ। ਐਸਾ ਪਵਿੱਤਰ ਨਾਮ ਗੁਰੂ ਨਾਨਕ ਸਾਹਿਬ ਦਾ ਵੀ ਜਿਨ੍ਹਾਂ ਨੇ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਸਿਫਤ ਕੀਤੀ ਹੈ, ਸੱਚੇ ਦਿਲੋਂ ਇਕ ਵਾਰ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਹੈ ਨਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਿਆਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਵਾਸਨਾ ਭਰਿਆ। ਇਤਨਾ ਮਹਾਨ ਤੇ ਪਵਿੱਤਰ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਹੈ, ਨਾਮ ਦੀ ਦਾਤ ਲੈ ਕੇ ਨਾਮ ਹੀ ਜਪਾਉਣ ਵਾਸਤੇ ਆਏ ਸੀ। ਫਿਰ ਕਿੰਨੇ ਉਨ੍ਹਾਂ ਨੇ ਤਾਰੇ ਹਨ, ਤਾਰਿਆਂ ਦੀ ਤਾਂ ਗਿਣਤੀ ਕਰ ਲਈ ਹੈ ਸਾਇੰਸਦਾਨਾਂ ਨੇ ਵੀ ਆਕਾਸ਼ ਵਿਚ ਕਿੰਨੇ ਤਾਰੇ ਹਨ, ਪਰ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਮ ਨੇ ਤਾਰੇ ਨੇ ਉਨ੍ਹਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ ਵੀ ਕਿੰਨੇ ਤਾਰੇ ਹਨ, ਕਿੰਨੇ ਕੁ ਹੁਣ ਤਰ ਰਹੇ ਹਨ, ਗਾਹਾਂ ਨੂੰ ਕਿੰਨਿਆਂ ਕੁ ਨੇ ਤਰਨਾ ਹੈ। ਐਸਾ ਪਵਿੱਤਰ ਨਾਮ ਹੈ ਗੁਰੂ ਨਾਨਕ ਸਾਹਿਬ ਦਾ ਤੇ ਕਿਉਂ ਨਾ ਗੁਰਸਿੱਖ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਡਿਆਈ ਕਰੇ, ਜਸ ਕਰੇ। ਦੁਨੀਆਂ ਵਿਚ ਸਾਰੇ ਹੀ ਪੀਰ ਪੈਗੰਬਰ ਅਵਤਾਰ ਮਹਾਂਪੁਰਖ ਸਤਿਕਾਰ ਯੋਗ ਹਨ, ਗੁਣ ਤਾਂ ਬੇਅੰਤ ਹਨ, ਕੋਈ ਇਕ ਗੁਣ ਹੈ, ਅਨੇਕਾਂ ਹੀ ਗੁਣ ਹਨ,
हमरी जेहवा एक प्रभर के गुण अगम उथाह। हम क्यों कर जपह याने हर तुम बड अगम अगाह। एक दू जीवो लख होहे लख होवह लख वीस। लख लख गेड़ा आखिए एक नाम जगदीश। इतने गुण हन गुरु नानक सच्चे पातशाह दे वी कदे किसे तो महापुरख जा गुरु अवतार तो सराफ हो गया। सेवक नू सराफ हो गया पर बख्शिया नहीं किसे ने। बचन करता के समा आवेगा तुहानू फलाने गुरु अवतार महापुरख बख्शणगे। पर जे किसे नू बचन हो भी गया फुल गलती हुंदी है जीव दी वैसे तां गुरु महापुरख किसे नू सराफ नहीं दिंदे। सतगुर सबना दा भला मनाएं दा बुरा किसे दा ना होए। कई बारी भावना अनुसार मिल भी जांदा है जिवें मूले खत्री ने अंदर ही लुक गया। साखी आउंदी है इतिहास विच भी आप गुरु नानक साहब चल के गए मरदाने नूं भेजिया। घरवाली ने जवाब देता कि ओही साधु आ गए हैं फिर लै जाण। तीजी बार आप चल के गए। घरवाली ने अंदर गहीरे विच लुको दिता छपा दिता ते सप लड़ गया। मौत हो गई इतिहास दी साखी है। फिर रोंदे करलांदे आए गुरु नानक साहब कहन लगे भाई इन्हें बख्शा तो हुणे जाना सी। ऐसे जन्म च कल्याण हो जानी सी इहदा आधार हो जाना सी पर पछाणिया नहीं बचन नहीं मन्निया। सोचदा है कि जे हुण नाल लै गए ते बच्चियां दा किवें गुजारा होवेगा घरवाली किवें रहेगी। घरवाली दा हुक्म मन्निया पर गुरु दा हुक्म नहीं मन्निया। वी कहिंदा मेरा गुरु चल के आया है जां मेरे गुरु दा कीर्तनिया मैनूं बुला रहे है। सारी दुनिया तां लख चौरासी मेदनी सब सेव करन दा। उस गुरु नानक साहब दी 84 लख जून सेवा करे ते मैनूं आप सद्दण। अपने आप नूं समझाउंदा अपने मन वी मना तूं मूली आदमी है। आप निरंकार दी जोत तैनूं सद रहे हन फिर सद नहीं रहे तेरे बूहे ते आप खड़े हन। वी साडा इत्थे पुराना जार है मित्र है। लुक जाना जां परिवार दा मोह आ जाना जां किसे दी आखी लगना एदा भाव ए है कि गुरु नूं असीं छोटा समझदे आं ते उस नूं वड्डा समझ जिहदा कहना मन रहे। गुरुद्वारे आउणा होवे ते कोई कहे चल कल चले जाई वी बैठदे आं गल्लां मारदे आं जां खाने आं पीने ता इउं समझो कि असीं उहनूं वड्डा समझदे आं ते गुरु नूं छोटा समझदे आं पर गुरु छोटा नहीं। गुरु तां सब तों वड्डा है पर साडी समझ च फर्क है। असीं समझ एवें लैनी। कहण लगे हुण आधार तां इसे जन्म च हो जाणा सी हुण इहदी कल्याण गरीब नवाज कदों होवेगी कदों आधार होवेगा। साहब कहन लगे दसवें जामे विच आके जदों असीं दसवां जामा धारांगे ना उस मौके इहदा आधार कर देवांगे। फिर महाराज आधार किवें होवेगा केड़ी जगह फिर सारा जिक्र जगह दसी के हजूर साहब इहदा सहे दा जन्म होवेगा इहनूं तीर मारांगे ते इहदा आधार हो जावेगा। तां कहण दा भाव कि गुरु ने कुछ नहीं कहा इह साडियां अपणियां गलतियां हुंदियां।
ਬਖਸ਼ਿਆ ਤਾਂ ਗਿਆ ਪਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਕਿੰਨਾ ਸਮਾਂ ਗੁਜ਼ਰ ਗਿਆ ਫਿਰ ਪਤਾ ਨੀ। ਇਹ ਤਾਂ ਗੁਰੂ ਜਾਣੇ ਜਾਂ ਉਹ ਮੂਲਾ ਖੱਤਰੀ ਜਾਣੇ ਕਿ ਉਹਨੇ ਕਿੰਨੇ ਕੁ ਜਨਮ ਧਾਰੇ, ਕਿੰਨੇ ਕੁ ਦੁੱਖ ਭੋਗੇ। ਤਾਂ ਮੇਰਾ ਕਹਿਣ ਦਾ ਭਾਵ ਕਿ ਗੁਰੂ ਤਾਂ ਕਿਸੇ ਨੂੰ ਸਰਾਫ ਨਹੀਂ ਦਿੰਦੇ, ਪਰ ਸਾਡੀ ਭਾਵਨਾ ਬਣ ਜਾਂਦੀ। ਕੌਡੇ ਰਾਖਸ਼ ਨੂੰ ਸਰਾਫ ਸੀ ਗੁਰੂ ਦਾ, ਦਿਲ ਕੰਬ ਗਿਆ ਕਿ ਗੁਰੂ ਦਾ ਬਚਨ ਹੋ ਗਿਆ ਪੂਰੇ ਗੁਰੂ ਦਾ। ਜਦੋਂ ਬਚਨ ਹੋ ਜਾਵੇ ਨਾ, ਜਦੋਂ ਸਰਾਫ ਲੱਗ ਜਾਵੇ, ਫਿਰ ਬੰਦੇ ਦੇ ਅੱਖਾਂ ਦੇ ਸਾਹਮਣੇ ਆ ਜਾਂਦਾ ਕਿ ਠੀਕ ਏਵੇਂ ਹੀ ਹੋਵੇਗਾ। ਪ੍ਰਤੀਤ ਹੋ ਗਿਆ ਕਿ ਠੀਕ ਮੇਰੇ ਗੁਰੂ ਨੇ ਬਚਨ ਕੀਤਾ ਵੀ ਤੂੰ ਰਾਖਸ਼ ਬਣ, ਹੰਕਾਰੀ ਹੈ ਨਾ। ਵੀ ਗੁਰੂ ਆਇਆ ਤੇ ਉੱਠ ਕੇ ਸਤਿਕਾਰ ਨਹੀਂ ਕਰਿਆ, ਕਿਉਂਕਿ ਮੈਂ ਜ਼ਿਆਦਾ ਪੜਿਆ ਤੇ ਗੁਰੂ ਵਿਚ ਘੱਟ ਵਿਦਿਆ ਹੈ। ਵੀ ਵਿਦਿਆ ਮਿਲੀ ਕਿੱਥੋਂ? ਦਿਲ ਕੰਬ ਗਿਆ, ਮਹਾਰਾਜ ਹੈ ਤਾਂ ਮੈਂ ਬੜਾ ਅਪਰਾਧ ਕੀਤਾ, ਹੁਣ ਕਿਰਪਾ ਕਰੋ ਮੈਨੂੰ ਬਖਸ਼ ਦੇ। ਕਹਿਣ ਲੱਗੇ ਅਸੀਂ ਨਹੀਂ ਬਖਸ਼ਾਂਗੇ, ਕਲਯੁਗ ਵਿਚ ਗੁਰੂ ਨਾਨਕ ਸਾਹਿਬ ਆ ਕੇ ਤੇਰਾ ਆਧਾਰ ਕਰਨਗੇ। ਪਰ ਗੁਰੂ ਨਾਨਕ ਸਾਹਿਬ ਨੇ ਇਉਂ ਨਹੀਂ ਕਿਹਾ ਕਿ ਫਲਾਨੇ ਗੁਰੂ ਮਹਾਂਪੁਰਖ ਆਉਣਗੇ ਫੇਰ ਆਧਾਰ ਹੋਵੇਗਾ। ਜੇ ਕਦੇ ਬਚਨ ਹੋ ਵੀ ਗਿਆ ਤੇ ਫਿਰ ਬਖਸ਼ਾ ਵੀ ਆਪ ਹੀ ਹੈ, ਕਿਸੇ ਦੇ ਹੋਰ ਅੱਗੇ ਨਹੀਂ ਝੁਕਾਇਆ। ਕੋਈ ਲੰਮੀਆਂ ਤਰੀਕਾਂ ਜੁਗਾਂ ਦੀਆਂ ਨਹੀਂ ਪਾਈਆਂ। ਜੇ ਗੁਰੂ ਨਾਨਕ ਸਾਹਿਬ ਦਾ ਕੋਈ ਸਰਾਫਿਆ ਹੋਇਆ ਤੇ ਦੂਸਰੇ ਗੁਰੂ ਨੇ ਬਖਸ਼ ਦਿੱਤਾ, ਦੂਸਰੇ ਗੁਰੂ ਦਾ ਕੋਈ ਸਰਾਫਿਆ ਹੋਇਆ ਤੀਸਰੇ ਗੁਰੂ ਨੇ ਬਖਸ਼ ਦਿੱਤਾ, ਹੋਰ ਕਿਸੇ ਅੱਗੇ ਨਹੀਂ ਭੇਜੇ। ਐਸੇ ਗੁਰੂ ਨਾਨਕ ਸਾਹਿਬ ਦਾ ਜਸ ਕਰੀਏ ਜਿਨ੍ਹਾਂ ਦੇ ਇਤਨੇ ਗੁਣ ਹਨ, ਵਡਿਆਈਆਂ ਹਨ, ਫਿਰ ਜਿਨ੍ਹਾਂ ਨੇ ਵੀ ਪਿਆਰ ਨਾਲ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਹੈ ਨਾ, ਜਸ ਕੀਤਾ ਹੈ, ਅੱਜ ਉਨ੍ਹਾਂ ਦਾ ਜਸ ਹੋ ਰਿਹਾ ਹੈ, ਵਡਿਆਈ ਹੋ ਰਹੀ ਹੈ। ਧਰਮ ਰਾਜ ਹੈਰਾਨ ਹੈ ਕਿ ਇਹ ਕੀ ਕਾਰਨ ਬਣ ਗਿਆ ਵੀ ਅੱਜ ਤੱਕ ਕਿੰਨੇ ਪਾਪੀ ਜੀਵ ਆਉਂਦੇ ਹਨ ਤੇ ਮੈਂ ਲੇਖਾ ਕਰਕੇ ਹਿਸਾਬ ਕਰਕੇ ਤੇ ਨਰਕਾਂ ਨੂੰ ਭੇਜ ਦਿੰਦਾ, ਕਿਉਂਕਿ ਮੇਰੀ ਡਿਊਟੀ ਹੈ, ਮੈਂ ਕਿਸੇ ਦਾ ਹੁਕਮ ਦਾ ਬੱਧਾ ਹੋਇਆ ਹਾਂ। ਪਰ ਐਸਾ ਕੋਈ ਬੰਦਾ ਨਹੀਂ ਵੇਖਿਆ ਕਿ ਜਿਹਦੇ ਜਾਣ ਨਾਲ ਨਰਕਾਂ ਵਿਚ ਸ਼ਾਂਤੀ ਵਰਤ ਗਈ ਹੋਵੇ, ਨਰਕਾਂ ਦੇ ਜੀਵ ਸ਼ਾਂਤ ਹੋ ਗਏ ਹਨ। ਪਿਛਲਾ ਦੇਖਿਆ ਵੀ ਕਦੇ ਹੋਇਆ ਹੈ? ਵੀ ਕਦੇ ਇਉਂ ਨਹੀਂ ਹੋਇਆ। ਜੇ ਹੋਇਆ ਤਾਂ ਜਨਕ ਰਾਜੇ ਦੇ ਸਮੇਂ, ਪਰ ਜਨਕ ਰਾਜਾ ਤਾਂ ਮਹਾਂਪੁਰਖ ਸੀ, ਭਗਤ ਸੀ ਨਾ। ਉਹਦੇ ਨੰਗਣ ਨਾਲ ਜਦੋਂ ਨਰਕਾਂ ਦੇ ਅੱਗੇ ਦੀ ਨੰਘਿਆ ਨਾ, ਤੇ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਆ ਗਈ, ਤਪਤ ਕੜਾਹਾ ਬੁੱਝ ਗਿਆ। ਗੁਰਸੀਤਲ ਨਾਮ ਦਿਓ, ਨਾਮ ਜਪਣ ਵਾਲੇ ਦੇ ਵਿਚ ਦੀ ਹਵਾ ਲੰਘ ਕੇ ਜਦੋਂ ਲੱਗੀ ਨਾ, ਨਰਕ ਠੰਡੇ ਠਾਰ ਹੋ ਗਏ। ਤਪਤ ਮੈਂ ਠਾਂਡ ਵਰਤਾਈ, ਆਨੰਦ ਪਏ ਦੁਖ ਨਾਠੇ ਭਾਈ। ਐਸਾ ਤਾਂ ਜਨਕ ਰਾਜੇ ਦੇ ਮੌਕੇ ਹੋਇਆ, ਪਰ ਹੋਰ ਕਦੇ ਇਨਸਾਨ ਦੇ ਮੌਕੇ ਨਹੀਂ ਹੋਇਆ। ਕਿੰਨੇ ਜੀਵ ਆਉਂਦੇ ਹਨ, ਨਰਕਾਂ ਦੀ ਸਜ਼ਾ ਭੋਗਦੇ ਹਨ, ਸੋਚਦਾ ਹੈ, ਚੰਗੀ ਤਰ੍ਹਾਂ ਵੇਖਦਾ ਹੈ ਕਿ ਕਿਹੜਾ ਪੁੰਨ ਕੀਤਾ ਇਸਨੇ, ਕਿਹੜੀ ਕਮਾਈ ਕੀਤੀ ਹੈ, ਲੇਖਾ ਵਾਰ ਵਾਰ ਵੇਖ ਰਿਹਾ, ਚੰਗੀ ਤਰ੍ਹਾਂ ਧਿਆਨ ਧਰ ਕੇ ਵੇਖ ਰਿਹਾ। ਜਦੋਂ ਨਾ ਪਤਾ ਨਾ ਲੱਗਿਆ ਵੀ ਸਮਝ ਨਹੀਂ ਆਈ, ਫਿਰ ਅਰਦਾਸ ਕੀਤੀ ਹੈ, ਨਿਰੰਕਾਰ ਮੇਰੀ ਸਮਝ ਤੋਂ ਇਹ ਗੱਲ ਅੱਗੇ ਦੀ ਹੈ, ਮੈਨੂੰ ਇਸ ਦੀ ਸਮਝ ਨਹੀਂ ਆਉਂਦੀ ਕਿ ਇਹਦੇ ਜਾਣ ਨਾਲ ਨਰਕਾਂ ਦੇ ਜੀਵਾਂ ਨੂੰ ਕਿਉਂ ਸ਼ਾਂਤ ਆ ਰਹੀ ਹੈ, ਨਰਕਾਂ ਦੀ ਅੱਗ ਕਿਉਂ ਬੁੱਝ ਜਾਂਦੀ ਹੈ। ਭਾਂਬੜ ਮੱਚਦੇ ਹੋਏ ਇਕਦਮ ਸ਼ਾਂਤ ਹੋ ਜਾਂਦੇ ਹਨ।
ਜਦੋਂ ਇਉਂ ਅਰਦਾਸ ਕੀਤੀ ਮਨ ਜੋੜ ਕੇ ਜਾਚਨਾ ਕੀਤੀ, ਵਾਹਿਗੁਰੂ ਮੈਨੂੰ ਸਮਤ ਬਖਸ਼ੋ, ਸੋਝੀ ਬਖਸ਼ੋ, ਆਕਾਸ਼ ਬਾਣੀ ਹੋਈ, ਧਰਮ ਰਾਜ ਤੂੰ ਲੇਖਾ ਕਰ ਰਿਹਾ ਨਾ, ਲੇਖਕ ਇਹਨੇ ਪਾਪ ਕੀਤੇ ਹਨ, ਗੁਨਾਹ ਕੀਤੇ ਹਨ, ਪਰ ਤੂੰ ਇਹ ਨਹੀਂ ਵੇਖਿਆ ਕਿ ਇਹਦੇ ਹਿਰਦੇ ਤੇ ਮੇਰਾ ਵਾਸਾ ਹੈ, ਇਸ ਗੁਰਸਿੱਖ ਦੇ ਹਿਰਦੇ ਤੇ ਮੇਰਾ ਨਾਮ ਵਸਦਾ ਹੈ। ਫਿਰ ਮਹਾਰਾਜ, ਜੇ ਨਾਮ ਵਸਦਾ ਹੈ ਤੇ ਪਾਪਾਂ ਦਾ ਨਾਸ, ਪਾਪਾਂ ਦੀ ਸਜ਼ਾ ਤਾਂ ਮਿਲਣੀ ਹੈ ਨਾ। ਧਰਮਰਾਜ, ਚਾਹੇ ਪਾਪ ਕੀਤੇ ਜ਼ਰੂਰ ਹਨ ਪਹਿਲੇ ਸਮੇਂ ਵਿੱਚ, ਪਾਪ ਵੀ ਜ਼ਰੂਰ ਕੀਤੇ ਹਨ, ਪਰ ਹੁਣ ਮੇਰਾ ਨਾਮ ਇਹਦੇ ਹਿਰਦੇ ਵਿੱਚ ਵਸਦਾ ਹੈ। ਜਦੋਂ ਇਹ ਜਾਣਦਾ ਹੈ ਤੇ ਮੇਰੇ ਹੁਕਮ ਨਾਲ, ਆਗਿਆ ਨਾਲ ਮੂਲੇ ਧਾਰ ਬਾਰਿਸ਼ ਹੋ ਰਹੀ ਹੈ ਆਪਣੇ ਆਪ ਨਹੀਂ, ਮੇਰੇ ਹੁਕਮ ਨਾਲ। ਅੰਮ੍ਰਿਤ ਵੇਲਾ ਬੋਲਿਆ ਬੰਬੀਹਾ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ। ਵੀ ਆਪਣੇ ਆਪ ਬੱਦਲ ਬਾਰਿਸ਼ ਨਹੀਂ ਕਰਦੇ, ਹੁਕਮ ਨਾਲ ਚੱਲਦੇ ਹਨ। ਮੇਘੇ ਨੂੰ ਫਰਮਾਨ ਹੋਆ ਤੇ ਬਰਸੋ ਕਿਰਪਾ ਧਾਰ, ਇਹ ਮੇਰੀ ਰਹਿਮਤ ਬਰਸ ਰਹੀ ਹੈ, ਮੇਰੇ ਹੁਕਮ ਨਾਲ ਸਭ ਕੁਝ ਹੋ ਰਿਹਾ। ਤੇ ਅਰਦਾਸ ਕਰੀਏ ਗਰੀਬ ਨਵਾਜ, ਜਿਵੇਂ ਤੁਹਾਡੇ ਹੁਕਮ ਨਾਲ ਨਰਕਾਂ ਦੇ ਜੀਵਾਂ ਤੇ ਰਹਿਮਤ ਹੋ ਰਹੀ ਹੈ ਨਾ, ਬਾਰਿਸ਼ ਹੋ ਰਹੀ ਹੈ, ਤੇ ਕਿਰਪਾ ਕਰੋ ਸਾਡੇ ਤੇ ਵੀ, ਮਿਹਰ ਕਰੋ। ਕਲਯੁਗ ਦੇ ਸਮੇਂ ਐਸਾ ਜੀਵਨ ਇਨਸਾਨ ਦਾ ਵੀ ਹੈ, ਨਰਕਾਂ ਦੀ ਸਜ਼ਾ ਨੂੰ ਵੀ ਬੰਦਾ ਦੁਖੀ ਹੋ ਰਿਹਾ, ਉਸ ਨਾਲੋਂ ਵੀ ਮਨ ਨੂੰ ਬੇਚੈਨੀ ਹੈ। ਤਾਂਹੀ ਕਿਹਾ ਕਬੀਰ, ਕਲਯੁਗ ਆ ਗਿਆ, ਝੜ ਝੜ ਪੈਣ ਅੰਗਿਆਰ, ਜੇ ਸੰਤ ਨਾ ਆਉਂਦੇ ਜਗਤ ਵਿਚ ਤੇ ਜਲ ਮਰਤਾ ਸੰਸਾਰ। ਆ ਅੰਗਿਆਰ ਹੀ ਹੈ ਨਾ, ਦੂਜੇ ਨੂੰ ਦੂਜਾ ਬੁਰਾ ਕਹਿੰਦਾ, ਨਿੰਦਿਆ ਕਰਦਾ, ਭੈੜੇ ਬਚਨ ਕਹਿਣੇ, ਐਸੀਆਂ ਗੱਲਾਂ ਕਰਨੀਆਂ, ਅਗਲੇ ਦਾ ਦਿਲ ਸਾੜ ਦੇਣਾ, ਕਵਚਨ ਕਹਿਣੇ, ਪਿਆਰ ਨਾਲ ਬੋਲਣ ਤਾਂ ਜਾਣਦੇ ਹੀ ਨਹੀਂ ਨਾ। ਹੁਕਮ ਤਾਂ ਐਸਾ ਹੈ ਕਿ ਮੂੰਹੋਂ ਕਿ ਬੋਲਣ ਬੋਲੀਐ, ਜਿੱਤ ਸੁਣ ਧਰੇ ਪਿਆਰ। ਵੀ ਐਸਾ ਬਚਨ ਕਰੀਏ ਜਿਹਨੂੰ ਸੁਣ ਕੇ ਅਗਲੇ ਦਾ ਵੀ ਮਨ ਚ ਪਿਆਰ ਧਾਰਨ ਕਰੇ, ਪਿਆਰ ਵਾਲਾ ਮਨ ਬਣ ਜਾਵੇ। ਤਾਂ ਕਲਯੁਗ ਦਾ ਸਮਾਂ ਹੈ, ਦੁਨੀਆਂ ਦੁਖੀ ਹੈ, ਹਰ ਕੋਈ ਜੀਵ ਦੁਖੀ ਹੈ, ਨਾਨਕ ਦੁਖੀ ਆ ਸਭ ਸੰਸਾਰ, ਤੇ ਸੰਸਾਰ ਦੁਖੀ ਵਿਚ ਫਿਰ ਛੁਟਕਾਰਾ ਕਿਵੇਂ, ਬਚ ਕਿਵੇਂ ਸਕਦੇ ਆ? ਇਕੋ ਤਰੀਕਾ ਹੈ ਵੀ ਮਨ ਜੋੜ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਇਉਂ ਅਰਦਾਸ ਕਰੀਏ।

ਬੇਨਤੀ ਕਰੀਏ, ਗਰੀਬ ਨਵਾਜ ਸਾਡੇ ਤੇ ਮਿਹਰ ਕਰੋ। ਮੇਘਾ ਨੂੰ ਫੁਰਮਾਨ ਹੋਇਆ, ਬਰਸੋ ਕਿਰਪਾ ਧਾਰ, ਕਿਰਪਾ ਕਰੋ ਸਾਡੇ ਤੇ, ਰਹਿਮਤਾਂ ਕਰੋ, ਸਾਡੇ ਗੁਣ ਔਗੁਣ ਨਾ ਵੇਖੋ, ਸਾਡਾ ਲੇਖਾ ਨਾ ਕਰੋ, ਬਖਸ਼ ਲਵੋ ਜਿਵੇਂ ਵੀ ਬਖਸ਼ੇ ਜਾਣੇ। ਗੁਣ ਅਵਗੁਣ ਮੇਰਾ ਕਸ਼ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਐ ਅਰਦਾਸ ਕਰੀਏ ਜਿਵੇਂ ਸਿੱਖ ਤੇ ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀਆਂ ਰਹਿਮਤਾਂ ਹੋ ਰਹੀਆਂ, ਮੇਹਰਾਂ ਦਾ ਮੀਂਹ ਪੈ ਰਿਹਾ, ਇਵੇਂ ਆਪਾਂ ਵੀ ਗੁਰੂ ਤੋਂ ਮਿਹਰ ਮੰਗੀਏ, ਕਿਰਪਾ ਮੰਗੀਏ। ਇਸ ਵਾਸਤੇ ਧਰਮ ਰਾਜ, ਇਹ ਮੇਰੀ ਰਹਿਮਤ ਹੈ, ਮੇਰੇ ਹੁਕਮ ਨਾਲ ਬਾਰਿਸ਼ ਹੋ ਰਹੀ ਹੈ। ਗਰੀਬ ਨਵਾਜ, ਹੇ ਵਾਹਿਗੁਰੂ, ਮੈਂ ਤਾਂ ਹੁਕਮ ਦਾ ਬੰਦਾ ਹਾਂ, ਬਾਰਿਸ਼ ਇਸ ਕੱਲੇ ਤੇ ਹੋਵੇ। ਜੇ ਇਹਨੇ ਨਾਮ ਜਪਿਆ, ਇਹਦੇ ਹਿਰਦੇ ਤੇ ਨਾਮ ਹੈ ਨਾ, ਇਹ ਨਰਕ ਦੀ ਸਜ਼ਾ ਤੋਂ ਜਾਂ ਨਰਕਾਂ ਦੀ ਅੱਗ ਤੋਂ ਇਹ ਕੱਲਾ ਬਚਣਾ ਚਾਹੀਦਾ ਹੈ। ਇਹ ਤਾਂ ਸਾਰਿਆਂ ਨੂੰ ਹੀ ਸੁੱਖ ਦੇ ਰਿਹਾ ਇਹਦੇ ਜਾਣ ਨਾਲ। ਜਦੋਂ ਨਰਕਾਂ ਵਿਚ ਜਾਂਦਾ ਹੈ, ਕੱਲੇ ਨੂੰ ਸ਼ਾਂਤੀ ਨਹੀਂ, ਸਾਰੇ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਮਿਲਦੀ ਹੈ। ਧਰਮ ਰਾਜ, ਕਲਯੁਗ ਦੇ ਵਿਚ ਮੇਰਾ ਅਵਤਾਰ ਹੋਇਆ ਹੈ, ਮੈਂ ਆਪਣੀ ਜੋਤ, ਆਪਣਾ ਸਰੂਪ ਗੁਰੂ ਨਾਨਕ ਸਾਹਿਬ ਨੂੰ ਬਣਾ ਕੇ ਭੇਜਿਆ ਹੈ, ਉਨ੍ਹਾਂ ਨੇ ਮੇਰਾ ਨਾਮ ਜਪਾਇਆ ਹੈ। ਕਲਯੁਗ ਦੇ ਵਿਚ ਐਸਾ ਨਾਮ ਵੀ ਗੁਰਮੁਖ ਕੋਟ ਆਧਾਰ ਦਾ ਦੇ ਨਾਵ ਹੈ ਏਕ ਕਣ, ਐਸੇ ਗੁਰਮੁਖ, ਉਹ ਆਪ ਤਾਂ ਮੇਰਾ ਸਰੂਪ ਹਨ, ਉਨ੍ਹਾਂ ਨੇ ਐਸੇ ਗੁਰਮੁਖ ਪੈਦਾ ਕਰਨੇ ਹਨ ਵੀ ਜਿਹੜੇ ਕਰੋੜਾਂ ਦਾ ਆਧਾਰ ਕਰਿਆ ਕਰਨਗੇ ਆਧਾਰ। ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ, ਇੱਕ ਨਾਮ ਜਪਣ ਵਾਲਾ ਕਰੋੜਾਂ ਦਾ ਆਧਾਰ ਕਿਵੇਂ ਕਰ ਸਕਦਾ? ਇੱਕ ਕਿਣਕਾ ਨਾਮ ਦਾ ਦੇ ਕੇ ਕਰੋੜਾਂ ਦਾ ਆਧਾਰ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣਗੇ, ਸਿੱਖੋ ਗੁਰੂ ਦੇ ਪਿਆਰਿਓ, ਕਰੋੜਾਂ ਬੰਦੇ ਸੁੱਤੇ ਪਏ ਹੋਣ ਤੇ ਇੱਕ ਜਾਗਦਾ ਹੋਵੇ, ਸਾਰਿਆਂ ਨੂੰ ਜਗਾ ਸਕਦਾ? ਕਹਿਣ ਲੱਗੇ, ਹਾਂ ਗਰੀਬ ਨਵਾਜ, ਇੱਕ ਜਾਗਦਾ ਹੋਵੇ ਤੇ ਸਾਰਿਆਂ ਨੂੰ ਜਗਾ ਸਕਦਾ। ਇਵੇਂ ਗੁਰੂ ਕੀ ਸਾਧ ਸੰਗਤ ਜਿਹੜਾ ਰੱਬ ਵਾਲੇ ਪਾਸੇ ਜਾਗਿਆ ਹੈ, ਜਿਹਨੂੰ ਪਿਆਰ ਜਾਗਿਆ, ਜਿਹਦੇ ਹਿਰਦੇ ਤੇ ਨਾਮ ਹੈ ਨਾ, ਜਿਵੇਂ ਇੱਕ ਜਾਗਦਾ ਹੋਇਆ ਕਰੋੜਾਂ ਨੂੰ ਜਗਾ ਸਕਦਾ, ਇੱਕ ਨਾਮ ਜਪਣ ਵਾਲਾ ਕਰੋੜਾਂ ਦਾ ਆਧਾਰ ਵੀ ਕਰ ਸਕਦਾ। ਇਸ ਵਾਸਤੇ ਧਰਮ ਰਾਜ, ਮੇਰਾ ਨਾਮ ਜਪਾਇਆ ਤੇ ਸਿੱਖ ਦੇ ਹਿਰਦੇ ਤੇ ਮੇਰਾ ਨਾਮ ਵਸਦਾ। ਜਿੱਥੇ ਨਾਮ ਹੈ ਉੱਥੇ ਨਾਮੀ ਜ਼ਰੂਰ ਹੋਵੇਗਾ, ਜਿੱਥੇ ਬਿਰਸ਼ਾ ਉੱਥੇ ਛਾਇਆ ਵੀ ਜ਼ਰੂਰ ਹੈ। ਫਿਰ ਧਰਮ ਰਾਜ, ਤੂੰ ਹੁਣ ਆਪ ਸੋਚ, ਜਦੋਂ ਤੂੰ ਨਰਕਾਂ ਵਿਚ ਉਸ ਸਿੱਖ ਨੂੰ ਪਾਉਣਾ, ਜੇ ਮੈਂ ਮੋਹਲੇ ਧਾਰ ਬਾਰਿਸ਼ ਨਾ ਕਰਾਵਾਂ, ਉਹ ਸੇਕ ਸਿੱਖ ਨੂੰ ਲੱਗੇਗਾ ਜਾਂ ਮੈਨੂੰ ਲੱਗੇਗਾ? ਧਰਮ ਰਾਜ, ਉਹ ਸੇਕ ਅੱਗ ਦਾ ਸਿੱਖ ਨੂੰ ਨਹੀਂ ਲੱਗੇਗਾ, ਉਹ ਮੈਨੂੰ ਲੱਗੇਗਾ, ਕਿਉਂਕਿ ਉਹਦੇ ਵਿਚ ਮੈਂ ਆਪ ਵਸਦਾ ਹਾਂ, ਮੇਰਾ ਨਾਮ ਹੈ। ਜਿਹੜਾ ਉਹ ਦੁੱਖ ਉਹਨੂੰ ਮਿਲਣਾ, ਉਸ ਨੂੰ ਨਹੀਂ ਮਿਲੇਗਾ, ਉਹ ਸਾਰਾ ਦੁੱਖ ਮੈਨੂੰ ਮਿਲੇਗਾ। ਗਰੀਬ ਨਵਾਜ, ਫਿਰ ਆਪਦਾ ਹੁਕਮ ਕੀ ਹੈ? ਧਰਮ ਰਾਜ, ਇਹਨੇ ਮੇਰਾ ਨਾਮ ਜਪਿਆ ਹੈ ਤੇ ਜਪਾਇਆ ਹੈ ਗੁਰੂ ਨਾਨਕ ਸਾਹਿਬ ਨੇ, ਇਹਦੇ ਜਾਮਨ ਗੁਰੂ ਨਾਨਕ ਸਾਹਿਬ ਹਨ, ਕਿਉਂਕਿ ਦਰਗਾਹ ਦੇ ਵਕੀਲ ਹਨ ਨਾ। ਜਿਵੇਂ ਆਮ ਦੁਨਿਆਵੀ ਮੁਕੱਦਮੇ ਕਚਹਿਰੀਆਂ ਕੋਰਟਾਂ ਚ ਵਕੀਲਾਂ ਦੀ ਲੋੜ ਹੁੰਦੀ ਹੈ ਨਾ, ਬਿਨਾਂ ਵਕੀਲ ਤੋਂ ਮੁਕੱਦਮਾ ਜਿੱਤਿਆ ਨਹੀਂ ਜਾਂਦਾ।
ਐਵੇਂ ਦਰਗਾਹ ਵਿੱਚ ਵੀ ਵਕੀਲ ਦੀ ਲੋੜ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੁ ਹਰ ਦਰਗਾਹ ਕਾ ਵਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਦਰਗਾਹ ਦੇ ਵਸੀਠ ਵਕੀਲ ਕੌਣ ਹਨ? ਗੁਰੂ ਨਾਨਕ ਸਾਹਿਬ ਹਨ। ਇਸ ਵਾਸਤੇ ਧਰਮ ਰਾਜ ਉਨ੍ਹਾਂ ਦੀ ਜਾਮਨੀ ਹੈ, ਇਸ ਸਿੱਖ ਤੇ ਉਨ੍ਹਾਂ ਦੀ ਮੋਹਰ ਲੱਗੀ ਹੋਈ ਹੈ। ਮੇਰਾ ਨਾਮ ਜਪਾਇਆ ਤੇ ਸਿੱਖ ਨੇ ਨਾਮ ਜਪਿਆ, ਹੁਣ ਨਰਕਾਂ ਨੂੰ ਨਾ ਭੇਜ, ਇਹਨੂੰ ਮੇਰੀ ਦਰਗਾਹ ਵਿਚ ਭੇਜ ਦੇ, ਮੇਰੇ ਪਾਸ ਭੇਜ ਦੇ। ਤੇ ਸਿੱਖ ਹੁਣ ਗੁਰੂ ਨਾਨਕ ਸਾਹਿਬ ਦਾ ਸਿੱਖ ਕਹਿੰਦੇ ਕਿਸ ਨੂੰ? ਜਿਹੜਾ ਗੁਰੂ ਦੀ ਸਿੱਖਿਆ ਲੈਂਦਾ, ਜਿਹੜਾ ਗੁਰੂ ਦਾ ਬਚਨ ਮੰਨਦਾ ਹੈ। ਤੇ ਹੁਣ ਸਿੱਖ ਨਾਲੇ ਦਰਗਾਹ ਨੂੰ ਜਾ ਰਿਹਾ ਹੈ। ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹਨੂੰ ਨਿਰੰਕਾਰ ਜਾਂ ਗੁਰੂ ਕਿੰਨਾ ਕੁ ਪਿਆਰ ਕਰਦੇ ਹਨ। ਕੋਈ ਵੀ ਸਿੱਖ ਬਣੇ, ਹਿੰਦੂ ਬਣੇ, ਸਿੱਖ ਬਣੇ, ਮੁਸਲਮਾਨ ਬਣੇ, ਈਸਾਈ ਵੇ, ਕੋ ਸੁਣੈ ਹਰ ਨਾਮਾ ਚਿਤ ਲਾਏ ਤੇ ਕਹਿ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਸਿੱਖ ਨਾਮ ਹੈ ਸਿੱਖਿਆ ਦਾ। ਜਿਹੜਾ ਵੀ ਗੁਰੂ ਦੀ ਸਿੱਖਿਆ ਲੈਂਦਾ ਹੈ, ਬਚਨ ਮੰਨਦਾ ਹੈ, ਉਹ ਗੁਰੂ ਕਾ ਸਿੱਖ ਹੈ। ਜਿਹੜਾ ਸਿੱਖਿਆ ਨਹੀਂ ਲੈਂਦਾ ਉਹ ਸਿੱਖ ਨਹੀਂ ਬਣ ਸਕਦਾ। ਤੇ ਫਿਰ ਸਿੱਖ ਦਾ ਮਾਣ ਕਿੰਨਾ ਹੁੰਦਾ ਹੈ, ਸਿੱਖ ਨੂੰ ਮਰਾਤਬਾ ਕੀ ਬਖਸ਼ਿਆ ਹੈ। ਤੇ ਸਿੱਖ ਵਾਹਤੇ ਸਾਹਿਬ ਨੇ ਆਪਣੀ ਬਾਣੀ ਵਿਚ ਇਉਂ ਲਿਖਿਆ ਹੈ।

ਐਡਾ ਮਾਣ ਹੈ ਸਿੱਖ ਦਾ, ਰੱਬ ਸਿੱਖ ਨੂੰ ਉਡੀਕ ਰਿਹਾ ਹੈ ਵੀ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਮੈਂ ਤੈਨੂੰ ਉਡੀਕਦਾ। ਜਿਵੇਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਲਹਿਣਾ ਜੀ ਨੂੰ ਆਪ ਲੈਣ ਗਏ ਸੀ, ਕਮਾਈ ਸੀ ਨਾ ਵੀ ਸਿੱਖਾਂ ਤੂੰ ਨਾਰਾਜ਼ ਨਾ ਹੋ, ਵੀ ਇਹ ਘੋੜੀ ਤੇ ਅਸੀਂ ਪੈਦਲ ਤੁਰੇ ਜਾ ਰਹੇ, ਤੂੰ ਇਉਂ ਸਮਝਦਾ ਕਿ ਸ੍ਰਿਸ਼ਟੀ ਦੇ ਮਾਲਕ ਧਰਤੀ ਤੇ ਜਾ ਰਹੇ ਨੇ ਤੁਰ ਕੇ, ਇੱਕ ਆਮ ਮਾਮੂਲੀ ਬੰਦਾ ਤੇ ਘੋੜੇ ਤੇ ਸਵਾਰ ਹੋਵੇ, ਹੈ ਤਾਂ ਬੇਅਦਬੀ, ਪਰ ਸਿੱਖਾਂ ਤੈਨੂੰ ਪਤਾ ਨਹੀਂ ਇਹਦੀ ਕਮਾਈ ਕਿੱਡੀ ਵੱਡੀ ਹੈ। ਫਿਰ ਐਸੀ ਕਮਾਈ ਇਸਨੇ ਕਰੀ ਹੈ ਵੀ ਮੰਗਿਆ ਵੀ ਕੁਝ ਨਹੀਂ, ਸੇਵਾ ਥੋੜੀ ਤੇ ਮੰਗਣ ਬਹੁਤਾ, ਸਾਡੀ ਇਹ ਹਾਲਤ ਹੈ ਵੀ ਥੋੜੀ ਜਿਹੀ ਸੇਵਾ ਕਰ ਲੈਣੀ ਤੇ ਮੰਗਾਂ ਬਹੁਤੀਆਂ ਕਰ ਦੇਣੀਆਂ। ਸੇਵਾ ਬਹੁਤੀ ਕਰੀਏ ਤੇ ਮੰਗ ਕੋਈ ਨਹੀਂ ਕੀਤੀ, ਇਸ ਵਾਸਤੇ ਇਹਨੇ ਲੈਣਾ ਅਸੀਂ ਇਹਦਾ ਦੇਣਾ ਹੈ। ਤੂੰ ਨਾਂ ਜੋ ਪੁੱਛਿਆ ਕਿ ਕਹਿੰਦਾ ਮੇਰਾ ਨਾਮ ਹੈ ਭਾਈ ਲਹਿਣਾ, ਸਿੱਖਾ ਆਪ ਸੋਚ ਲੈ ਜਿਹਨੇ ਲੈਣਾ ਕੁਛ ਹੋਵੇ ਨਾ, ਤੇ ਜਿਹਨੇ ਦੇਣਾ ਹੈ ਉਹਦਾ ਫਰਜ਼ ਹੈ ਕਿ ਤੁਰ ਕੇ ਜਾਵੇ। ਦੇਣ ਵਾਲਾ ਨੀਵਾਂ ਹੈ, ਜਿਸਨੇ ਲੈਣਾ ਹੈ ਉਹ ਉੱਚਾ ਹੈ। ਹਰ ਕੀਰਤ ਹੈ ਸਾਧ ਸੰਗਤ, ਸਿਰ ਕਰਮਨ ਕੇ ਕਰਮਾ, ਕਹ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਇਹਨੇ ਲੈਣਾ ਪੂਰਵਲੇ ਜਨਮਾਂ ਦਾ, ਪੂਰਵਲੇ ਪਿਛਲੇ ਜਨਮਾਂ ਦੀ ਕਮਾਈ ਕੀਤੀ ਹੈ, ਲੈਣ ਕਰਕੇ ਇਹਦਾ ਨਾਮ ਵੀ ਤਾਂਹੀਓ ਨਿਰੰਕਾਰ ਨੇ ਲੈਣਾ ਹੀ ਰਖਾਇਆ ਹੈ। ਇਸ ਵਾਸਤੇ ਸਿੱਖ ਨੂੰ ਇਤਨਾ ਮਾਣ ਮਿਲਦਾ ਹੈ, ਸਿੱਖ ਨੂੰ ਇਤਨਾ ਸਤਿਕਾਰ ਮਿਲਦਾ ਹੈ, ਉਹ ਅਕਾਲ ਪੁਰਖ ਨਿਰੰਕਾਰ ਸਿੱਖ ਨੂੰ ਉਡੀਕ ਰਹੇ ਨੇ, ਧਰਮ ਰਾਜ ਭੇਜ ਦੇ, ਮੈਂ ਸਿੱਖ ਨੂੰ ਉਡੀਕ ਰਿਹਾ, ਮੇਰੀ ਮੰਗ ਹੈ ਇਹ ਮੈਨੂੰ ਆ ਕੇ ਮਿਲੇ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦਾ ਪਿਆਰਾ ਹੈ। ਇਹਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਮੰਨਿਆ ਹੈ, ਜਿਹੜਾ ਗੁਰੂ ਦਾ ਪਿਆਰਾ ਉਹ ਸਭਨਾਂ ਦਾ ਪਿਆਰਾ ਹੈ। ਜਿਸਨੇ ਗੁਰੂ ਨਾਨਕ ਸਾਹਿਬ ਨਾਲ ਪਿਆਰ ਕੀਤਾ ਹੈ ਉਹਨੇ ਮੇਰੇ ਨਾਲ ਪਿਆਰ ਕੀਤਾ ਹੈ। ਕੋਈ ਵੀ ਨੇਕ ਬੰਦਾ ਹੈ, ਇਨਸਾਨ ਹੈ, ਉਹਦੇ ਵਾਸਤੇ ਦਰਗਾਹ ਵਿਚ ਇਉਂ ਕਿਹਾ ਕਿ ਰੇ ਰੇ ਦਰਗਹਿ ਕਹਿ ਨਾ ਕਉ, ਆਓ ਬੈਠ ਆਦਰ ਸੁਭ ਦਿਓ। ਤਰਕਾਰਾਂ ਨਹੀਂ ਪੈਂਦੀਆਂ, ਸਾਰੇ ਸਤਿਕਾਰ ਕਰਦੇ, ਆਓ ਜੀ ਜੀ ਆਇਆ ਨੂੰ, ਬੜੀ ਕਿਰਪਾ ਕੀਤੀ, ਦਰਸ਼ਨ ਬਖਸ਼ੇ ਹਨ ਜੀ। ਕਿਨ੍ਹਾਂ ਨੂੰ ਕਹਿੰਦੇ ਹਨ ਕੋਈ ਵੀ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਨ੍ਹਾਂ ਨੇ ਬਚਨ ਮੰਨੇ ਨੇ, ਗੁਰੂ ਦੇ ਆਗਿਆ ਮੰਨੀ ਹੈ, ਸੰਸਾਰ ਉਨ੍ਹਾਂ ਨੂੰ ਜੀ ਆਇਆ ਕਹਿੰਦੇ ਹਨ, ਸਤਿਕਾਰ ਹੁੰਦਾ ਹੈ। ਸੰਸਾਰ ਨੇ ਤਾਂ ਕਰਨਾ, ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖਾਂ ਦਾ ਨਿਰੰਕਾਰ ਵੀ ਸਤਿਕਾਰ ਕਰਦਾ ਕਿ ਆਏ ਮਿਲ ਗੁਰਸਿੱਖ, ਆਏ ਮਿਲ, ਕਿਉਂ ਤੂੰ ਮੇਰੇ ਗੁਰੂ ਕੇ ਪਿਆਰੇ। ਸਿੱਖ ਨੂੰ ਮਾਣ ਬਖਸ਼ ਆਵ ਹੋ, ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ। ਬਾਣੀ ਤਾਂ ਗਾਵ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਆਓ ਭਾਈ, ਜੋ ਵੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਪੁੱਜੇ ਹੋਣ, ਇਹ ਸਤਿਕਾਰ ਮਾਣ ਸਾਰੀ ਸੰਗਤ ਨੂੰ ਹੈ। ਜੋ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਆਏ ਹੋਣ, ਇਹ ਸਤਿਕਾਰ ਮਾਣ ਤੁਹਾਡੇ ਵਾਸਤੇ ਵੀ ਹੈ, ਤੁਹਾਨੂੰ ਵੀ ਜੀ ਆਇਆ ਕਿਹਾ ਜਾਂਦਾ ਵੀ ਜੋ ਵੀ ਮਾਈ ਭਾਈ ਗੁਰੂਦੁਆਰ ਜੁੜ ਕੇ ਬੈਠੇ ਹੋ, ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੋ, ਜੀ ਆਇਆ ਕਹਿੰਦੇ ਹਾਂ, ਪਰ ਨਾਲ ਬੇਨਤੀ ਕਰਦੇ ਹਾਂ ਕਿ ਆਪਾਂ ਗੁਰੂ ਦਾ ਹੁਕਮ ਮੰਨੀਏ, ਗੁਰੂ ਦਾ ਬਚਨ ਮੰਨੀਏ, ਗੁਰੂ ਦਾ ਬਚਨ ਅੰਮ੍ਰਿਤ ਛਕਣਾ, ਨਾਮ ਜਪਣਾ, ਬਾਣੀ ਪੜ੍ਹਨੀ, ਪਹਿਲੀ ਪੌੜੀ ਦਾ ਪਾਠ ਕਰਨਾ, ਵਾਹਿਗੁਰੂ ਸ਼ਬਦ ਦਾ ਜਾਪ ਕਰਨਾ। ਕੋਈ ਸਹਿਤਧਾਰੀ ਪ੍ਰੇਮੀ ਆ, ਰਾਮ ਰਾਮ ਦਾ ਜਾਪ ਕਰੇ, ਮੁਸਲਮਾਨ ਭਾਈ ਆ ਉਹ ਅੱਲਾ ਅੱਲਾ ਕਰੇ, ਇਉਂ ਨਾਮ ਜਪ ਕੇ
ਨਿਤਨੇਮ ਕਰਿਆ ਕਰੋ, ਦਿਨੇ ਕਰਿਆ ਕਰੋ ਬਿਹਾਰ, ਤੇ ਬਿਹਾਰਾਂ ਵਿਚੋਂ ਸਮਾਂ ਮਿਲੇ ਭਲੇ ਪੁਰਖਾਂ ਦੀ ਕਰਿਆ ਕਰੋ ਸੰਗਤ। ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ, ਲਾਭ ਕੀ ਹੋਵੇਗਾ? ਇਹ ਲੋਕ ਸੁਖੀਏ ਪਰਲੋਕ ਸਹੇਲੇ, ਤੇ ਨਾਨਕ ਹਰ ਪ੍ਰਭ ਆਪੇ ਮਿਲੇ। ਉਧਰ ਅਕਾਲ ਪੁਰਖ ਨਿਰੰਕਾਰ ਸਿੱਖ ਨੂੰ ਇਉਂ ਕਹਿਣ ਕਿ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਪਰ ਸਿੱਖ ਕੀ ਕਹਿੰਦਾ ਹੈ ਵੀ ਮੈਂ ਤੇਰੀ ਦਰਗਾਹ ਕਿਹਦੀ ਕਿਰਪਾ ਨਾ ਪਹੁੰਚਿਆ? ਜਿਹੜਾ ਮੈਨੂੰ ਇਹ ਸਤਿਕਾਰ ਮਿਲਦਾ ਕਿ ਆਏ ਮਿਲ ਗੁਰਸਿੱਖ ਆਏ ਮਿਲ, ਇਹ ਕਿਹਦੀ ਕਿਰਪਾ ਹੈ? ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਸਿੱਖ ਇਉਂ ਪੜਦਾ ਜਾਂਦਾ

ਹਰ ਮਹਾਰਾਜ ਸਾਧੂ ਦੱਸੇ। ਪਿਛਲੇ ਕੁਛ ਇੱਕ ਦਿਨਾਂ ਤੋਂ ਜੋ ਗੁਰੂ ਸਾਧੂ ਸਤਿਗੁਰੂ ਸਾਨੂੰ ਜੀਵਨ ਜੀਣ ਲਈ ਮਾਰਗ ਦੱਸਦੇ ਹਨ, ਉਸ ਦੀਆਂ ਕੁਛ ਇੱਕ ਵਿਚਾਰਾਂ ਆਪ ਜੀ ਦੇ ਨਾਲ ਗੱਲ ਕੇ ਸਾਂਝੀਆਂ ਕੀਤੀਆਂ ਹਨ। ਗੁਰੂ ਬਾਬਾ ਜੀ ਆਖਦੇ ਹਨ ਕਿ ਜੋ ਸਾਧੂ ਦੇ ਮਾਰਗ ਤੇ ਚੱਲਦਾ ਹੈ ਉਸ ਦੇ ਬੈਨੀਫਿਟਸ, ਤੇ ਜੋ ਮਾਰਗ ਤੇ ਨਹੀਂ ਚੱਲਦਾ ਉਸ ਦੀ ਹਾਲਤ ਪਹਿਲਾਂ ਉਹ ਬਾਣੀ ਚੋਂ ਸੁਣ ਲਈਏ। ਕਹਿੰਦੇ ਹਨ ਜੋ ਜੀਵ ਇਸਤਰੀ ਜੋ ਜ਼ਿੰਦਗੀ ਸਤਿਗੁਰ ਪੂਛ ਨਾ ਮਾਰਗ ਚਾਲੀ, ਸਤਿਗੁਰੂ ਨੂੰ ਪੁੱਛ ਕੇ ਇਸ ਮਾਰਗ ਤੇ ਚੱਲਣਾ ਠੀਕ ਹੈ ਇਸ ਮਾਰਗ ਤੇ ਚੱਲਣਾ ਠੀਕ ਨਹੀਂ ਹੈ, ਅਤੇ ਆਪਣੇ ਆਪ ਹੀ ਜਿੱਧਰ ਨੂੰ ਮਨ ਨੇ ਤੋਰਿਆ ਉਧਰ ਨੂੰ ਤੁਰ ਪਈ, ਜਿੱਧਰ ਨੂੰ ਖਿਆਲਾਂ ਨੇ ਪ੍ਰੇਰਿਆ ਉਸ ਪਾਸੇ ਨੂੰ ਹੀ ਚੱਲ ਪਏ। ਸਤਿਗੁਰੂ ਨੂੰ ਆਪਣੀ ਜ਼ਿੰਦਗੀ ਦਾ ਰਹਿਨੁਮਾ ਨਹੀਂ ਬਣਾਇਆ। ਕਹਿੰਦੇ ਨੇ ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਜ਼ਿੰਦਗੀ ਇੱਕ ਰਾਤ ਹੈ ਅਤੇ ਉਸ ਇਨਸਾਨ ਦੀ ਜ਼ਿੰਦਗੀ ਦੀ ਇਹ ਜੋ ਰਾਤ ਭਾਵ ਜੀਵਨ ਜ਼ਿੰਦਗੀ ਪੂਰੀ ਲਾਈਫ ਸੁੱਤਿਆਂ ਸੁੱਤਿਆਂ ਗੁਜ਼ਰ ਗਈ, ਉਹ ਸਾਰਾ ਜੀਵਨ ਚੱਲਦਾ ਤੇ ਰਿਹਾ ਲੇਕਿਨ ਕਿਤੇ ਵੀ ਪਹੁੰਚਿਆ ਨਹੀਂ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਉਸ ਇਨਸਾਨ ਦਾ ਹਾਲ ਸੁਣੋ ਜਿਸ ਦੀ ਸਾਰੀ ਜ਼ਿੰਦਗੀ ਗੁਜ਼ਰ ਗਈ, ਸਾਰੀ ਜ਼ਿੰਦਗੀ ਉਹ ਚੱਲਦਾ ਰਿਹਾ, ਕੁਛ ਨਾ ਕੁਛ ਕਰਦਾ ਰਿਹਾ, ਕਿਸੇ ਨਾ ਕਿਸੇ ਰਸਤੇ ਤੇ ਤਾਂ ਪਿਆ ਹੀ ਹੁੰਦਾ ਹੈ ਨਾ ਇਨਸਾਨ। ਪਰ ਕਹਿੰਦੇ ਹਨ ਉਹ ਪਹੁੰਚਿਆ ਕਿਤੇ ਨਹੀਂ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਨਾਨਕ ਬਾਲਤਨ ਰਾਂਡੇਪਾ, ਦਿਨ ਫਿਰ ਧਨ ਕੁਮਲਾਣੀ। ਉਸ ਦਾ ਹਾਲ ਇਹ ਹੈ, ਉਸ ਇਨਸਾਨ ਦੀ ਜ਼ਿੰਦਗੀ ਅਖੀਰ ਚ ਜਾ ਕੇ ਇਸ ਤਰ੍ਹਾਂ ਹੋ ਜਾਏਗੀ, ਇਤਨੀ ਦੁਖਦਾਈ, ਇਤਨੀ ਫਰਸਟ੍ਰੇਟਡ, ਇਤਨੀ ਕਨਫਿਊਜ਼ਡ, ਇਤਨੀ ਰਿਗਰੈਟਫੁਲ, ਇਤਨੀ ਡਿਸਅਪੁਆਇੰਟਡ, ਇਤਨੀ ਮਿਜ਼ਰੇਬਲ, ਜਿਸ ਲਈ ਮਹਾਰਾਜ

ਉਸ ਦੁੱਖ ਦੀ ਮਾਰੀ ਕੁੰਬੜਾ ਜਾਂਦੀ ਹੈ। ਗੁਰੂ ਬਾਬਾ ਜੀ ਆਖਦੇ ਹਨ, ਜਿਸ ਨੇ ਸਤਿਗੁਰੂ ਦੇ ਮਾਰਗ ਨੂੰ, ਸਾਧੂ ਦੇ ਮਾਰਗ ਨੂੰ ਅਖਤਿਆਰ ਨਹੀਂ ਕੀਤਾ, ਉਸ ਦਾ ਜੀਵਨ ਸਮਝੋ ਇੱਕ ਰੰਡੇਪੇ ਵਾਲਾ ਜੀਵਨ ਹੈ, ਅਤੇ ਉਸ ਦਾ ਜੀਵਨ ਇਸ ਦੁੱਖ ਦੇ ਨਾਲ ਕੁੰਬਲਾ ਜਾਏਗਾ। ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰੈਣ ਵਿਹਾਣੀ, ਨਾਨਕ ਬਾਲਤਮ ਰਾਂਡੇਪਾ ਬਿਨ ਫਿਰ ਧਨ ਕੁਮਲਾਣੀ। ਇਹ ਇੱਕ ਸਨੇਰੀਓ ਹੈ, ਜਿਨ੍ਹਾਂ ਨੇ ਸਤਿਗੁਰੂ ਦੇ ਮਾਰਗ ਨੂੰ ਨਾ ਸਮਝਿਆ ਨਾ ਉਸ ਮਾਰਗ ਤੇ ਚੱਲੇ ਉਸ ਮਾਰਗ ਤੇ ਜਿਸ ਮਾਰਗ ਤੇ ਚੱਲਣ ਲਈ ਉਨ੍ਹਾਂ ਦਾ ਮਨ ਕਰਦਾ ਰਿਹਾ। ਹੁਣ ਦੂਸਰਾ ਸਨੇਰੀਓ, ਦੂਸਰੀ ਹਾਲਤ, ਬਾਬਾ ਜੀ ਕਹਿੰਦੇ ਹਨ ਜਿਹੜੇ ਮਾਰਗ ਤੇ ਚੱਲੇ, ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਇਹ ਹੁਣ ਨੋਟ ਕਰਨ ਵਾਲੀ ਗੱਲ ਹੈ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਜਿਨ੍ਹਾਂ ਨੂੰ ਸਾਧੂ ਦੇ ਨਾਲ ਗੋਸ਼ਟ ਵਿਚਾਰ ਕਰਨ ਦਾ ਮੌਕਾ ਮਿਲਿਆ, ਸਾਧੂ ਦੇ ਨੇੜੇ ਹੋਣ ਦਾ ਮੌਕਾ ਮਿਲਿਆ, ਸਾਧੂ ਦੀ ਸੰਗਤ ਮਿਲੀ, ਹੁਣ ਉਨ੍ਹਾਂ ਦੀ ਅਵਸਥਾ, ਉਨ੍ਹਾਂ ਨੂੰ ਫਲ ਕੀ ਮਿਲਦਾ ਹੈ, ਮਹਾਰਾਜ ਜੀ ਦੱਸਦੇ ਹਨ। ਹਰ ਜਨ ਸਗਲ ਉਧਾਰੇ ਸੰਗ ਕੇ, ਹਰ ਜਨ ਸਗਲ ਉਧਾਰੇ ਸੰਗ ਕੇ, ਪੈ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁੱਖ ਹਰੇ। ਜਨਮਾਂ ਜਨਮਾਂਤਰਾਂ ਦੇ ਕਹਿੰਦੇ ਉਨ੍ਹਾਂ ਦੇ ਜਿਹੜੇ ਦੁੱਖ ਹਨ ਪਿਛਲੇ ਜਨਮਾਂ ਦੇ ਵੀ, ਕਹਿੰਦੇ ਉਹ ਵੀ ਮੁਆਫ ਹੋ ਗਏ। ਅੱਗੇ ਚੱਲਦੇ ਹਨ, ਮਾਰਗ ਚੱਲੇ ਤਿੰਨੀ ਸੁਖ ਪਾਇਆ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਹਿੰਦੇ ਇਹ ਗਾਰੰਟੀ ਹੈ ਕਿ ਉਨ੍ਹਾਂ ਦੇ ਜੀਵਨ ਦੇ ਵਿੱਚ ਸੁੱਖ ਆਏਗਾ। ਮਾਰਗ ਚੱਲੇ ਤਿੰਨੀ ਸੁੱਖ ਪਾਇਆ, ਅਤੇ ਜਿਨ੍ਹਾਂ ਨੂੰ ਸਾਧੂ ਦੇ ਨਾਲ ਬਚਨ ਬਿਲਾਸ, ਗੱਲਬਾਤ, ਸਤਸੰਗ, ਗਿਆਨ ਗੋਸ਼ਟ ਕਰਨ ਦਾ ਮੌਕਾ ਮਿਲਦਾ ਹੈ, ਕਹਿੰਦੇ ਜਿਨ ਸਿਉਂ ਗੋਸ਼ਟ, ਜਿਨ੍ਹਾਂ ਦੇ ਨਾਲ ਸਾਧੂ ਨੇ ਗੋਸ਼ਟੀ ਕੀਤੀ, ਵਿਚਾਰ ਕੀਤੀ, ਸੇ ਤਰੇ, ਕਹਿੰਦੇ ਹਨ ਉਹ ਤਰ ਜਾਂਦੇ ਹਨ, ਸਾਧੂ ਦੀ ਅੰਮ੍ਰਿਤ ਬਾਣੀ ਸੁਣ ਕੇ ਉਹ ਤਰ ਜਾਂਦੇ ਹਨ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਜਿਨ ਸਿਉਂ ਗੋਸ਼ਟ ਸੇ ਤਰੇ। ਹਲ ਇੱਥੇ ਬਸ ਨਹੀਂ, ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ, ਜਿਹੜਾ ਇਸ ਸੰਸਾਰ ਨੂੰ ਮਹਾਰਾਜ ਜੀ ਨੇ ਇੱਕ ਜ਼ਹਿਰ ਦਾ ਖੂਹ ਆਖਿਆ ਹੈ, ਸੰਸਾਰ ਨੂੰ ਜ਼ਹਿਰ ਦਾ ਖੂਹ ਆਖਿਆ ਹੈ। ਸੰਸਾਰ ਵਿਖਿਆ ਕੂਪ, ਕੂਪ ਮੈਨੇ ਖੂਹ, ਵਿਖਿਆ ਮੈਨੇ ਜ਼ਹਿਰ। ਕਹਿੰਦੇ ਜਿਹੜੇ ਸਾਧੂ ਦੀ ਸੰਗਤ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਾਧੂ ਦੇ ਨਾਲ ਗੋਸ਼ਟ ਕੀਤੀ, ਜਿਹੜੇ ਸਾਧੂ ਦੇ ਮਾਰਗ ਤੇ ਚੱਲੇ, ਕਹਿੰਦੇ ਬੂਡਤ ਉਹ ਜਿਹੜੇ ਡੁੱਬਦੇ ਸੀ ਨਾ, ਡੁੱਬ ਰਹੇ ਸੀ, ਘੋਰ ਅੰਧ ਕੂਪ ਮੈਂ, ਉਸ ਖੂਹ ਦੇ ਵਿੱਚ ਜਿੱਥੇ ਘੋਰ ਅੰਧੇਰਾ ਹੈ ਤੇ ਜ਼ਹਿਰ ਹੈ, ਉਹ ਚ ਡੁੱਬ ਰਹੇ ਸੀ। ਉਹ ਡੁੱਬਦੇ ਡੁੱਬਦੇ ਕਹਿੰਦੇ ਸੇ ਸਾਧੂ ਸੰਗ ਪਾਰ ਪਰੇ, ਸਾਧੂ ਦੀ ਸੰਗਤ ਦੇ ਨਾਲ ਉਹ ਚੋਂ ਪਾਰ ਨਿਕਲ ਆਏ, ਉਹ ਚੋਂ ਬਚ ਗਏ। ਕਿੰਨੀ ਸ਼ਕਤੀ ਹੈ ਸਾਧ ਸੰਗਤ ਚ, ਸਾਧੂ ਦੀ ਸੰਗਤ ਚ, ਤੇ ਸਾਧੂ ਦੇ ਦੱਸੇ ਹੋਏ ਰਾਹ ਤੇ ਚੱਲਣ ਦੇ ਵਿੱਚ, ਸਾਧੂ ਦੱਸੇ ਹੋਏ ਰਾਹ ਤੇ ਚੱਲਣ ਵਿੱਚ। ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ, ਸੇ ਸਾਧੂ ਸੰਗ ਪਾਰ ਪਰੇ। ਅਖੀਰ ਲਾਈਨ ਚ ਕਹਿੰਦੇ ਹਨ ਮਹਾਰਾਜ ਜੀ, ਜਿਨਕੇ ਭਾਗ ਵੱਡੇ ਹੈ ਭਾਈ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗ ਪੈਂਦੇ ਹਨ, ਜਿਨਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁੱਖ ਜੁਰੇ। ਕਹਿੰਦੇ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ, ਉਨ੍ਹਾਂ ਦੇ ਸਾਧੂ ਸੰਗ ਮੁੱਖ

ਤੇ ਭਾਵ ਉਹਨਾਂ ਦੀ ਜ਼ਿੰਦਗੀ ਸਾਧੂ ਦੇ ਨਾਲ ਜੁੜ ਗਈ, ਉਹ ਸਾਧੂ ਦੇ ਨਾਲ ਜੁੜ ਗਏ, ਸਾਧੂ ਦੇ ਨਾਲ ਉਹਨਾਂ ਦਾ ਰਿਸ਼ਤਾ ਹੋ ਗਿਆ, ਸਾਧੂ ਉਹਨਾਂ ਦੀ ਆਤਮਾ ਦੇ ਵਿੱਚ ਬੈਠ ਗਿਆ, ਉਹਨਾਂ ਨੇ ਸਾਧੂ ਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰ ਵਸਾ ਲਿਆ ਤੇ ਸਾਰਾ ਜੀਵਨ ਅੰਦਰ ਵਸੇ ਹੋਏ ਨੂੰ ਕਦੇ ਉਹ ਭੁੱਲੇ ਨਹੀਂ, ਉਹਨਾਂ ਦੇ ਅੰਗ ਸੰਗ ਸਾਧੂ ਰਹੇ। ਗੁਰੂ ਬਾਬਾ ਜੀ ਆਖਦੇ ਹਨ, ਜਿਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਮਹਾਰਾਜ ਜੀ ਕਹਿੰਦੇ ਨੇ, ਜੋ ਐਸੇ ਸ਼ਖਸ ਹਨ, ਜੋ ਐਸੇ ਜੀਵ ਹਨ ਜਿਹੜੇ ਸਾਧੂ ਦੇ ਸੰਗ ਜੁੜੇ ਹਨ, ਸਾਧੂ ਦੀ ਸੰਗਤ ਦੇ ਨਾਲ ਇਸ ਸੰਸਾਰ ਰੂਪੀ ਖੂਹ ਚੋਂ, ਜ਼ਹਿਰੀਲੇ ਖੂਹ ਚੋਂ ਪਾਰ ਨਿਕਲ ਗਏ ਹਨ, ਜਿਹੜੇ ਸਾਧੂਆਂ ਦੇ ਨਾਲ ਬੈਠ ਕੇ ਵਿਚਾਰਾਂ ਕਰਦੇ ਹਨ, ਗੋਸ਼ਟੀ ਕਰਦੇ ਹਨ, ਪੁੱਛਦੇ ਹਨ, ਸਮਝਦੇ ਹਨ ਅਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਫਿਰ ਚੱਲਦੇ ਹਨ, ਮਹਾਰਾਜ ਕਹਿੰਦੇ ਹਨ ਉਹਨਾਂ ਦੀ ਇਤਨੀ ਵੱਡੀ ਮਹਿਮਾ। ਕਹਿੰਦੇ ਹਨ, ਤਿਨਕੀ ਧੂਰ ਬੰਛ ਹੈ ਨਿਤ ਨਾਨਕ। ਮਹਾਰਾਜ ਜੀ ਕਹਿੰਦੇ, ਮੈਂ ਉਹਨਾਂ ਪੁਰਸ਼ਾਂ ਦੀ ਚਰਨਾਂ ਦੀ ਧੂੜੀ ਬਾਂਛਦਾ ਹਾਂ, ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਨਾਨਕ ਪ੍ਰਭ ਮੇਰਾ ਕਿਰਪਾ ਕਰੇ, ਮੇਰਾ ਪ੍ਰਭੂ ਕਿਰਪਾ ਕਰੇ, ਮੈਨੂੰ ਅਜਿਹੇ ਲੋਕਾਂ ਦੀ, ਅਜਿਹੇ ਪੁਰਸ਼ਾਂ ਦੀ, ਅਜਿਹੇ ਗੁਰਮੁਖਾਂ ਦੀ ਚਰਨਾਂ ਦੀ ਧੂੜੀ ਮਿਲੇ ਤਾਂ ਉਹ ਮੈਂ ਮੱਥੇ ਨੂੰ ਲਗਾਵਾਂ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਿਉਂਕਿ ਉਹਨਾਂ ਨੂੰ ਸਾਰੇ ਹੀ ਫਲ ਮਿਲ ਜਾਂਦੇ ਹਨ, ਸਾਰੇ ਹੀ ਫਲ ਮਿਲ ਜਾਂਦੇ ਹਨ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਕਹਿੰਦੇ, ਹਰ ਜਨ ਸਗਲ ਉਧਾਰੇ ਸੰਗ ਕੇ, ਹਰੀ ਦੇ ਜੋ ਜਨ ਹੈ, ਜੋ ਸਾਧੂ ਹੈ, ਕਹਿੰਦੇ ਉਹਦੇ ਨਾਲ ਜਿਤਨੇ ਵੀ ਲੱਗ ਜਾਣਗੇ ਸਾਰਿਆਂ ਦਾ ਹੀ ਉਧਾਰ ਹੋ ਜਾਏਗਾ, ਸਭਨਾਂ ਦਾ। ਸਗਲ ਉਧਾਰੇ ਸੰਗ ਕੇ, ਅਤੇ ਉਹ ਲੋਕ ਭੈ ਪੁਨੀਤ ਪਵਿੱਤਰ ਮਨ, ਉਹਨਾਂ ਦੇ ਮਨ ਜਿਹੜੇ ਹਨ ਉਹ ਪਵਿੱਤਰ ਪੁਨੀਤ ਸ਼ੁੱਧ ਹੋ ਜਾਣਗੇ, ਜਨਮਾਂ ਜਨਮਾਂ ਦੀ ਮੈਲ ਉਹਨਾਂ ਦੀ ਦੂਰ ਹੋ ਜਾਏਗੀ ਤੇ ਸਭ ਕੁਝ ਪ੍ਰਾਪਤ ਹੋ ਜਾਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਇਨਸਾਨ ਦੀ ਸਭ ਤੋਂ ਵੱਡੀ ਖਾਹਿਸ਼ ਇਹ ਹੈ ਕਿ ਉਹ ਸੁਖੀ ਰਹੇ, ਬਸ ਸੁਖੀ ਰਹੇ। ਮਹਾਰਾਜ ਜੀ ਆਖਦੇ ਹਨ, ਸੁਖੀ ਉਹੀ ਰਹਿਣਗੇ ਜਿਹੜੇ ਸਾਧੂ ਦੀ ਸੰਗਤ, ਸਾਧੂ ਦੇ ਨਾਲ ਵਿਚਾਰਾਂ, ਸਾਧੂ ਦੇ ਨਾਲ ਗੋਸ਼ਟੀ, ਸਾਧੂ ਦੇ ਨਾਲ ਆਪਣਾ ਮੁੱਖ ਜੋੜਨਗੇ, ਆਪਣਾ ਰਿਸ਼ਤਾ ਜੋੜਨਗੇ, ਮਾਰਗ ਤੇ ਚੱਲਣਗੇ ਦੱਸੇ ਹੋਏ ਤੇ, ਜਿਹੜੇ ਬਚਨ ਕਹੇ ਹਨ ਉਹਨਾਂ ਨੂੰ ਕਮਾਉਣਗੇ। ਕਹਿੰਦੇ ਹਨ, ਉਹ ਅਵਸ਼ ਸੁਖੀ ਹੋ ਜਾਣਗੇ, ਉਹਨਾਂ ਦੇ ਜੀਵਨ ਜੋ ਹਨ ਉਹ ਸਫਲੇ ਹੋ ਜਾਣਗੇ, ਉਹ ਸੰਸਾਰ ਦੇ ਖੂਹ ਚ ਡੁੱਬਣ ਤੋਂ ਬਚ ਜਾਣਗੇ ਅਤੇ ਉਹ ਪਾਰ ਉਤਰ ਜਾਣਗੇ ਜਿਹੜੇ ਮਹਾਰਾਜ ਜੀ ਆਖਦੇ ਹਨ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਉਹ ਪ੍ਰੇਮ ਨਾਲ ਗੌਰ ਹੋ।

महाराज जी वाणी चाहते हैं, चार पदार्थ जे को मांगे, सात जना की सेवा लागे, चार पदार्थ जे को मांगे, सात जना की सेवा लागे, जे को अपना दुख मिटावे हर हर नाम हृदय सद गावे, जे को जन्म मरण ते डरे सात जना की सरनी परे, जिस जन को प्रभु दर्श प्यासा नानक तांके बल बल जासा। बाबा जी बाणी च आखते हैं नाव रूप पयो साध संग, नाव रूप पयो साध संग, केंद्र जड़ा साध संगत है ना, ये समझो एक किश्ती की तरह है कि तुसी एक किश्ती च सवार हो गए हो, नाव मैंने किश्ती, अते जो साध संगत बैठ गया समझ लो वह किश्ती दे विच बैठ गया है, जो किश्ती उसनू इस जन्म मरण दे पव सागर दे विचों पार कर दे। नाव रूप पयो साध संग, तो इस शब्द दे विच गुरु बाबा जी ने दस्या है कि साधु सानू की रस्ता दसते हैं, की मार्ग दसते हैं। बहुत ही सिंपल जवाब दिता है, बहुत गौर नाल ध्यान नाल सुनो, मन नू जोड़ के हर मार्ग साधु दसिया। साधु ने यह मार्ग दसिया कि जपिए गुरमंत्र, साधु कहता है गुरु मंत्र जपो, गुरु मंत्र का जाप करो। साधु ये मार्ग दसते हैं, हर मार्ग साधु दसिया जपिए गुरमंत्र। सिंपल गल, आसान गल, साधु ने यह नहीं कहा मेरी पूजा करो, यह नहीं कहा कोई मेरा मंत्र जपो। साधु, पूर्ण साधु कदे भी ऐसा नहीं करेगा, वो कहेगा गुरु का मंत्र जपो, गुरु दे नाल जोड़ेगा, प्रपेयर करेगा, समझाएगा, कड़ेगा, ताकि आहिस्ता आहिस्ता आहिस्ता आहिस्ता जिज्ञासु ओह गुरु दे मंत्र दे नाल जोड़ सके, गुरु दे नाल जोड़ सके। इस दे विच नुक्ता समझण वाला है, साधु ने यह नहीं आख्या कि मेरा मंत्र जपो, कहते गुरु का मंत्र जपो। साध साधु हर मार्ग साधु दसिया कि जपिए गुरमंत्र। हुण इत्थे एक विचार है थोड़ी जी जो समझण वाली है, गुरु मंत्र ओही जपेगा जिसनू गुरु मंत्र मिलया है, जिसनू गुरमंत्र मिलया नहीं है वो गुरमंत्र जपण का अधिकारी नहीं हुंदा, उसनू अधिकार नहीं हुंदा। उस दे गुरमंत्र जपे की कमाई का जिम्मेवार गुरु नहीं हुंदा जिसने गुरु तो गुरमंत्र नहीं लिया। अते महाराज जी आखदे हन जो इंसान जीवन दे विच गुरमंत्र प्राणी, जो भी प्राणी गुरमंत्र तो हीणा है, गुरमंत्र तो सखणा है, कहिंदे गुरमंत्र हीण जो प्राणी त्रिगंत जन्म प्रश्न है, कहिंदे हन ओदा जन्म त्रिकार है, लहनत है उस दे जन्म दे जिसने हाले गुरमंत्र नहीं लिया, ते प्रश्न है ओदा जन्म पृष्ठ है, विकार है। गुरमंत्र हीण जो प्राणी त्रिगंत जन्म प्रश्न है, अगे कहते कुकर है, सूकर है, गर्दभ है, सर्पन है, काका तुलखल है, कहते वह इंसान एना जूना दे विच पवेगा, कुकर है, सूकर है, गर्दभ है, सर्पन है, काका है, कुकर है मैंने कुत्ते, सूकर है मैंने सूर, गर्दभ है मैंने गधे, सर्प ने सप, कां, कहिंदे ओह इन्हां जूनां दे विच इंसान जाएगा जिस इंसान ने गुरु दा मंत्र नहीं लिया, गुरमंत्र तो खाली है, गुरमंत्र तो सखना है।
तो साडे वास्ते इत्थे दो चीजां क्लीयर हो रही हैं। नंबर एक, साधु एक ही रस्ता दसदा है कि गुरु दा मंत्र जपो, गुरु दा मंत्र जपो। जे को बचन कमावे संतन का सो गुरु प्रसादी तरीए। साधुआं दा बचन ए है कि गुरु दे मंत्र दा जाप करो जितना वध तो वध हो सकता है। जिहड़ा इस बचन नूं मन लै ओ तर जाए, दुखां चों मुक्त हो जाएगा, गमां चों मुक्त हो जाएगा, तमाम किस्म दियां मुश्किलातां उसके कोलों नस जाणगियां, जन्म मरण दा डर उसका खत्म हो जाएगा। साधु एक ही वचन करते हैं, हर मार्ग साधु दस्या जपिए गुरमंत्र, गुरमंत्र दा जाप करो। और गुरमंत्र दे जाप करन दे वास्ते गुरमंत्र भी तो होना चाहिए है ना। ते गुरमंत्र किस तो मिलता है? कोई अपने आप ही गुरमंत्र जाप करना शुरू कर लवे उहदा कोई वाली वारस नहीं है। गुरमंत्र गुरु तो मिलता है। जिहड़ी साडी विचार है पिछले हफ्तों तो आपा पहचानन की चल रही है, जदों किसी इंसान दे सामने मौत जन्म मरण दा भय जिंदगी दे दुख जो पिछले किते हुए कर्मा दे नाल असी हुण दुख भोगदे हां, इस तो सूझी आ जाती है ते संगत च बैठ के उसनू ए पता चलता है कि उसने अपने आप नू लभना है, अपने आप नू पछानना है। अजिहियां विचारां सुन के फिर वह सोचता है कि मैं किस तरह अपने आप नू पहचाना। अपने आप नू पहचानन दे वास्ते, अपने आप नू लभण दे वास्ते उसनू उसकी इमदाद चाहिदी है जिसनू पता होवे कि तू कौन है। परमात्मा ने सानू बनाया, परमात्मा नू ही पता है कि असी कौन है। अते परमात्मा सानू ए राज आप ही गुरु दे रोल दे विच आके साड़ी ओ गलत हस्ती नू तोड़ के, गलत हस्ती नू खत्म करके, साड़े उस गलत हस्ती दे आधार ते जो बिहेवियर्स पक्के हुए हन, आदतां पक्कियां हुई हन, सुभाव पक्के हुए हन, मत पक्की हुई है, उसनू सारी दी सारी नू तोड़ के, क्योंकि गुरु दी अथॉरिटी ए हुंदी है कि उसके सामने तुसी कोई क्वेश्चन नहीं कर सकते कि आ क्यों है, आ क्यों है, आ क्यों है, उसकी मर्जी, क्योंकि उसने तो चलना ही तुहाडी मर्जी दे उल्ट है। जो तुहाडी मर्जी दे नाल चलन लग पिया फिर ना तो गुरु होया ते ना ही वो तुहाडी उस झूठी हस्ती नू तोड़ सकेगा। झूठी हस्ती चाहती मैं इदा नहीं करना, पर जदों असी गुरु दे रिश्ते दे विच आ जाने उदों साडे कोल उस नू इनकार करन दी कोई अथॉरिटी नहीं रह जाती, हक नहीं रह जाता। तो यह एक प्रोसेस है, एक ढंग है, एक विधि है कि जग्यासू आता गुरु दे कोल कि बाबा जी कृपा करो मैनू दसो कि मैं कौन हां, किवें जाना कि मैं कौन हां। तो वह आखते हैं बई ये तेन असी तां दस सकांगे जे तेरा साडा कोई रिश्ता बने, तू शिष्य बने। वो आखदा है जी मैनू अपना शिष्य बनाओ। वो कहंदे साडी शर्त बड़ी तकड़ी है, शिष्य ते बना लांगे तेनू, पर एक आधार ते एक शर्त ते कि पहला मरण कबूल, जीवन की छड आस हो सबना की रेणका तो आओ हमारे पास, जीवत मरे मरे फुन जीवे ता मुखंतर पाए, नानक सतगुर तद ही पाए जा विचों आप गवाए। सतगुरु ता ही मिल सकता है जे विचों तू अपने आप नू गवावे। कल दे कीर्तन विच भी आप जी ने सुनिया सी कि संतां नू पुछया हर मार्ग साध मैं दसो मार्ग संतो, तो उन्होंने जवाब दिता मन अर्पो होमे तजो, अपना मन अर्प दो अते होमे नू त्याग दो। ऐ विचार चल रही है ना साड़ी, अपना मन अर्पण कर दो अते होमे नू त्याग दो, तो फिर तुहाडी अपनी कोई हस्ती नहीं रह जाती,
ਤੁਹਾਡੀ ਆਪਣੀ ਹੋਂਦ ਨਹੀਂ ਰਹਿ ਜਾਂਦੀ, ਤੁਸੀਂ ਇੱਕ ਕਿਸਮ ਦੇ ਗੁਲਾਮ ਬਣ ਜਾਂਦੇ ਹੋ। ਗੁਰੂ ਮਹਾਰਾਜ ਜੀ ਆਖਦੇ ਹਨ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਅਗਰ ਭਾਗਾਂ ਵਾਲਾ ਜੋ ਕੋਈ, ਜਿਸ ਨੂੰ ਸੱਚਮੁੱਚ ਫਿਰ ਉਸ ਦੀ ਤਲਬ ਹੈ, ਇੱਛਾ ਹੈ, ਕੁਐਸਟ ਹੈ, ਉਹ ਕਹਿੰਦਾ ਹੈ ਸਤ ਬਚਨ, ਉਹ ਕਹਿੰਦਾ ਹੈ ਸਤ ਬਚਨ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਸੇਵਕ ਉਸੇ ਨੂੰ ਆਖਦੇ ਹਨ ਜੋ ਸਿਰ ਉਤਾਰ ਕੇ ਧਰਦਾ। ਲਿਟਰਲੀ ਨਹੀਂ, ਭਾਵ ਉਸਦਾ ਇਹ ਹੈ ਕਿ ਉਹ ਆਖੇ ਕਿ ਮੇਰਾ ਆਪ ਜੀ ਸਿਰ ਵੀ ਚਾਹੋ ਤੇ ਇਹ ਕਿਸੇ ਵਕਤ ਵੀ ਆਪ ਲੈ ਸਕਦੇ ਹੋ, ਮੇਰੀ ਜਾਨ ਜ਼ਿੰਦ ਸਭ ਕੁਝ ਆਪ ਜੀ ਦਾ ਹੈ। ਗੁਰੂ ਮਹਾਰਾਜ ਐਸੇ ਜਗਿਆਸੂ ਨੂੰ ਕਬੂਲ ਕਰਦੇ ਹਨ, ਫਿਰ ਉਹ ਉਸਨੂੰ ਜੋ ਵੀ ਡਿਸਿਪਲਿਨ ਦਿੰਦੇ ਹਨ ਉਹ ਗੁਰੂ ਦੀ ਆਪਣੀ ਮਰਜ਼ੀ, ਹਰੇਕ ਗੁਰੂ ਦਾ ਆਪੋ ਆਪਣਾ ਢੰਗ ਹੈ। ਜਦੋਂ ਉਹ ਕਿਸੇ ਸ਼ਿਸ਼ ਨੂੰ ਅਪਣਾਉਂਦੇ ਹਨ, ਅਖਤਿਆਰ ਕਰਦੇ ਹਨ, ਉਸਨੂੰ ਸਵੀਕਾਰ ਕਰਦੇ ਹਨ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ ਜੋ ਕਿ ਬਹੁਤ ਫਾਰਮਲੀ ਨਿਭਾਈ ਜਾਂਦੀ ਹੈ। ਉਸ ਦਿਨ ਤੋਂ ਬਾਅਦ ਸ਼ਿਸ਼ ਡਿਕਲੇਅਰ ਕਰ ਦਿੰਦਾ ਹੈ ਕਿ ਮੇਰਾ ਰੱਬ, ਮੇਰਾ ਇਮਾਨ, ਮੇਰਾ ਸਭ ਕੁਝ, ਮੇਰੀ ਆਤਮਾ, ਮੇਰੀ ਰੂਹ, ਮੇਰੇ ਜਿਸਮ, ਮੇਰੇ ਪਰਿਵਾਰ, ਮੇਰੇ ਧਨ ਦੌਲਤ ਦਾ ਸਭ ਕੁਝ ਦਾ ਮਾਲਕ ਇਹ ਗੁਰੂ ਹੈ, ਮੈਂ ਆਪਣਾ ਆਪ ਇਸ ਨੂੰ ਵੇਚ ਦਿੱਤਾ ਹੈ। ਤੇ ਗੁਰੂ ਇਹ ਡਿਕਲੇਅਰ ਕਰ ਦਿੰਦਾ ਹੈ ਕਿ ਇਸ ਨੂੰ ਮੈਂ ਸਵੀਕਾਰ ਕਰ ਲਿਆ ਹੈ, ਇਸ ਨੂੰ ਜਨਮ ਮਰਨ ਦੇ ਗੇੜਾਂ ਚੋਂ ਕੱਢਣਾ, ਇਸ ਨੂੰ ਅਗਿਆਨਤਾ ਦੇ ਵਿੱਚੋਂ ਕੱਢਣਾ, ਉਹ ਮੇਰਾ ਫਰਜ਼ ਹੈ। ਪਰ ਗੁਰੂ ਇੱਕ ਕੰਮ ਉਸਨੂੰ ਆਖਦਾ ਹੈ ਕਿ ਤੂੰ ਗੁਰਮੰਤਰ ਦਾ ਜਾਪ ਕਰਨਾ ਹੈ, ਜੋ ਮਰਿਆਦਾ ਤੈਨੂੰ ਦੱਸੀ ਗਈ ਹੈ, ਜੋ ਡਿਸਿਪਲਿਨ ਤੈਨੂੰ ਦੱਸਿਆ ਗਿਆ ਹੈ, ਕਿਉਂਕਿ ਮਰਿਆਦਾ ਉੱਤੇ ਸਵਾਲ ਕੀਤਾ ਗਿਆ ਸੀ, ਮਰਿਆਦਾ ਗੁਰੂ ਅਤੇ ਸ਼ਿਸ਼ ਦੇ ਦਰਮਿਆਨ ਦੇ ਵਿੱਚ ਗੁਰੂ ਦੱਸਦਾ ਹੈ। ਸਤਿਗੁਰੂ ਫੁਰਮਾਇਆ ਕਾਰੀ ਇਹ ਕਰਿਓ, ਸਤਿਗੁਰੂ ਫਿਰ ਫੁਰਮਾਉਂਦਾ ਹੈ ਵੀ ਆਹ ਕਾਰ ਤੈਂ ਕਰਨੀ ਹੈ, ਆਹ ਕਾਰ ਤੈਂ ਕਰਨੀ ਹੈ, ਆ ਕਰਨੀ ਤੈਂ ਕਰਨੀ ਹੈ। ਉਹ ਕਰਨੀ ਦੇ ਵਿੱਚ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ, ਅਲੱਗ ਅਲੱਗ ਧਰਮਾਂ ਦਾ, ਅਲੱਗ ਅਲੱਗ ਗੁਰੂਆਂ ਦਾ ਆਪੋ ਆਪਣਾ ਢੰਗ ਹੈ ਆਪਣੇ ਸ਼ਿਸ਼ ਨੂੰ ਸਵੀਕਾਰ ਕਰਨ ਦਾ। ਸਿੱਖ ਮਾਰਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੀ ਜੋਤ, ਗੁਰੂ ਨਾਨਕ ਦੇਵ ਜੀ ਦੀ ਜੋਤ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਅਤੇ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰੂਪ ਦੇ ਵਿੱਚ ਉਹ ਜੋਤ ਜੋ ਹੈ, ਉਹ ਜੋਤ ਉਹੀ ਰਹੀ, ਸਰੀਰ ਬਦਲਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਉਸ ਜਾਮੇ ਦੇ ਵਿੱਚ ਗੁਰੂ ਨਾਨਕ ਨੇ ਆਪਣੀ ਇਹ ਮਰਿਆਦਾ ਕਾਇਮ ਕਰ ਦਿੱਤੀ ਕਿ ਜੋ ਸਾਡਾ ਸ਼ਿਸ਼ ਬਣਨਾ ਚਾਹੇਗਾ, ਸਾਤੋਂ ਗੁਰਮੰਤਰ ਲੈਣਾ ਚਾਹੇਗਾ, ਸਾਡੀ ਸਿੱਖੀ ਧਾਰਨ ਕਰਨੀ ਜੋ ਚਾਹੇਗਾ, ਉਸ ਦੇ ਵਾਸਤੇ ਆਹ ਸ਼ਰਤਾਂ ਹਨ। ਅੰਮ੍ਰਿਤ ਪਾਨ ਕੀਤੇ ਤੋਂ ਬਿਨਾਂ ਉਹ ਗੁਰੂ ਕਾ ਸਿੱਖ ਨਹੀਂ ਬਣ ਸਕਦਾ, ਉਸਨੂੰ ਅੰਮ੍ਰਿਤ ਛਕਣਾ ਪਏਗਾ। ਔਰ ਜੇ ਕੋਈ ਆਖੇ ਕਿ ਮੈਂ ਇਹ ਨਹੀਂ ਕਰਨਾ ਚਾਹੁੰਦਾ, ਇਸ ਦੀ ਕੀ ਲੋੜ ਹੈ, ਇਸ ਦਾ ਮਤਲਬ ਉਹ ਨਾ ਆਪਣੀ ਹੋਮੇ ਤੇ ਨਾ ਆਪਣਾ ਮਨ ਗੁਰੂ ਨੂੰ ਦੇਣ ਨੂੰ ਤਿਆਰ ਹੈ, ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਉਹ ਸਵਾਲ ਸ਼ੁਰੂ ਕਰ ਲੈਂਦਾ ਹੈ। ਜਿਸ ਨੇ ਸਵਾਲ ਕਰਤਾ, ਗੁਰੂ ਮਹਾਰਾਜ ਉਸਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਇਸੇ ਹੀ ਚੀਜ਼ ਨੂੰ ਤੋੜਨਾ ਹੈ, ਇਸ ਝੂਠੀ ਹਸਤੀ ਦੀ ਮਨ ਮਰਜ਼ੀ ਨੂੰ, ਇਸ ਝੂਠੀ ਹਸਤੀ ਦੇ ਗਿਆਨ ਨੂੰ ਹੀ ਉਹਨਾਂ ਨੇ ਤੋੜਨਾ ਹੈ। ਉਹਨਾਂ ਨੂੰ ਫੁੱਲ ਅਥਾਰਟੀ ਹੈ ਕਿ ਸਾਡੇ ਤਨ ਨਾਲ ਜੋ ਮਰਜ਼ੀ ਕਰ ਦੇਣ, ਜਿਸ ਤਰ੍ਹਾਂ ਦਾ ਮਰਜ਼ੀ ਬਣਾ ਦੇਣ, ਅਤੇ ਸਾਡੇ ਮਨ ਦੇ ਟੋਟਲੀ ਅਗੇਂਸਟ ਚਲੇ ਜਾਣ। ਸਾਡੀ ਜੋ ਬਿਲੀਫ ਸਿਸਟਮ ਹੈ, ਗਿਆਨ ਹੈ, ਜੋ ਅਸੀਂ ਠੀਕ ਸਮਝਦੇ ਹਾਂ, ਉਸਦੇ ਟੋਟਲੀ ਉਹ ਆਪੋਜ਼ਿਟ ਜਾ ਸਕਦੇ ਹਾਂ, ਉਸ ਦੀ ਉੱਥੇ ਕੋਈ ਬੁੱਕਤ ਹੀ ਨਹੀਂ ਰਹਿ ਜਾਂਦੀ।
ਜੇ ਕੋਈ ਸਿੱਖ ਆਖੇ ਮਹਾਰਾਜ ਇਸ ਚੀਜ਼ ਦੀ ਕੀ ਲੋੜ ਹੈ, ਇਹਦਾ ਮਤਲਬ ਕਿ ਉਹ ਆਪਣਾ ਗਿਆਨ ਉੱਥੇ ਫਿਰ ਦਿਖਾ ਰਿਹਾ ਹੈ, ਪਰ ਉਸਦੇ ਗਿਆਨ ਦੀ ਤਾਂ ਉੱਥੇ ਕੋਈ ਬੁੱਕਤ ਹੀ ਨਹੀਂ, ਉੱਥੇ ਤਾਂ ਪਹਿਲਾਂ ਹੀ ਇਹ ਤਖਤੀ ਲੱਗੀ ਹੈ ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਆਪਣਾ ਆਪ ਗਵਾ ਦੇਵੇ। ਅਤੇ ਕਿਸੇ ਵੀ ਧਰਮ ਦੇ ਵਿੱਚ ਜਦੋਂ ਸ਼ਿਸ਼ ਗੁਰੂ ਧਾਰਨ ਕਰਦਾ ਹੈ ਉਸ ਦਾ ਇੱਕ ਹੀ ਢੰਗ ਹੈ ਕਿ ਸ਼ਿਸ਼ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਹੈ। ਕੀ ਡਿਸਿਪਲਿਨ ਹੈ ਉਹ ਗੁਰੂ ਦੀ ਆਪਣੀ ਮਰਜ਼ੀ, ਉਹ ਗੁਰੂ ਜਾਣਦਾ ਹੈ। ਉਸ ਨੂੰ ਕਈ ਲੋਕ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਾਇੰਟੀਫਿਕਲੀ ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ। ਪਰ ਜੋ ਸਿੱਖ ਹੈ ਉਹ ਸਿਰਫ ਇੱਕ ਹੀ ਗੱਲ ਦੇਖਦਾ ਹੈ ਕਿ ਇਹ ਗੁਰੂ ਦਾ ਵਚਨ ਹੈ, ਬਸ ਉਸਨੂੰ ਉਹ ਉਸ ਚਾਹੇ ਫਾਇਦਾ ਹੈ ਜਾਂ ਨਹੀਂ ਹੈ, ਉਹ ਸਾਇੰਟਿਫਿਕ ਹੈ ਜਾਂ ਅਨਸਾਇੰਟਿਫਿਕ ਹੈ, ਉਹ ਰੈਸ਼ਨਲ ਹੈ ਜਾਂ ਇਰੈਸ਼ਨਲ ਹੈ, ਪਰ ਉਹ ਗੁਰੂ ਦਾ ਵਚਨ ਹੈ ਬਸ। ਸਿੱਖ ਦੇ ਵਾਸਤੇ ਇਤਨਾ ਹੀ ਹੈ ਕਿ ਉਹ ਗੁਰੂ ਦੇ ਵਚਨ ਨੂੰ, ਉਸ ਦੀ ਅਥਾਰਟੀ ਨੂੰ ਚੈਲੰਜ ਨਹੀਂ ਕਰ ਸਕਦਾ, ਕ੍ਰੋਸ ਨਹੀਂ ਕਰ ਸਕਦਾ। ਤੋ ਸਾਡੇ ਧਰਮ ਦੇ ਵਿੱਚ ਗੁਰੂ ਵਾਲੇ ਅਸੀਂ ਉਸ ਦਿਨ ਬਣਦੇ ਹਾਂ, ਗੁਰਮੰਤਰ ਸਾਨੂੰ ਉਸ ਦਿਨ ਮਿਲਦਾ ਹੈ ਜਿਸ ਦਿਨ ਅਸੀਂ ਉਹ ਜੋ ਸੈਰੇਮਨੀ ਹੈ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਤੇ ਪੰਜ ਪਿਆਰਿਆਂ ਤੋਂ ਗੁਰਮੰਤਰ ਦੀ ਦਾਤ ਵਾਹਿਗੁਰੂ ਸ਼ਬਦ ਜੋ ਹੈ ਉਹ ਫਾਰਮਲੀ ਉਹਨਾਂ ਤੋਂ ਸੁਣਦੇ ਹਾਂ ਕਿ ਅੱਜ ਤੋਂ ਤੁਹਾਡਾ ਮੰਤਰ ਜੋ ਹੈ ਉਹ ਵਾਹਿਗੁਰੂ ਸ਼ਬਦ ਹੈ। ਉਹ ਸੁਣਨ ਤੋਂ ਬਾਅਦ ਸਾਡੀ ਆਤਮਾ ਦੇ ਉੱਤੇ ਮੋਹਰ ਲੱਗ ਗਈ, ਸਾਨੂੰ ਅਧਿਕਾਰ ਮਿਲ ਗਿਆ ਉਸ ਸ਼ਬਦ ਦੇ ਜਾਪ ਕਰਨ ਦਾ। ਫਿਰ ਉਹ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਡਿਸਿਪਲਿਨ ਉਸਨੂੰ ਦੱਸਿਆ ਗਿਆ ਹੈ ਉਸ ਡਿਸਿਪਲਿਨ ਨੂੰ ਉਸਨੇ ਕਮਾਉਣਾ ਹੈ, ਉਸ ਡਿਸਿਪਲਿਨ ਦੇ ਵਿੱਚ ਉਸਨੇ ਰਹਿਣਾ ਹੈ, ਅਤੇ ਨਾਲ ਦੀ ਨਾਲ ਗੁਰਬਾਣੀ ਦੇ ਵਿੱਚੋਂ ਜੋ ਉਸਨੂੰ ਉਪਦੇਸ਼ ਮਿਲੀ ਜਾਂਦਾ ਹੈ ਉਸਨੂੰ ਉਹ ਕਮਾਈ ਜਾਣਾ ਹੈ। ਆਹਿਸਤਾ ਆਹਿਸਤਾ ਉਸ ਦੀ ਅਵਸਥਾ ਜੋ ਹੈ ਉਹ ਉੱਚੀ ਉੱਠਦੀ ਜਾਏਗੀ ਤੇ ਬਾਕੀ ਦੀਆਂ ਆਤਮਕ ਅਵਸਥਾ ਜਿਉਂ ਜਿਉਂ ਉਹ ਗੁਰਬਾਣੀ ਦੀ ਸਮਝ ਵਿਚਾਰ ਨਾਲ ਉੱਚਾ ਉੱਠੇਗਾ ਤਿਉਂ ਤਿਉਂ ਉਸਨੂੰ ਆਤਮਕ ਅਵਸਥਾਵਾਂ ਪ੍ਰਾਪਤ ਹੁੰਦੀਆਂ ਜਾਣਗੀਆਂ। ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਉਸਨੂੰ ਰਹਿਨੁਮਾਈ ਮਿਲੇਗੀ, ਗਾਈਡੈਂਸ ਮਿਲੇਗੀ ਕਿ ਤੂੰ ਕੀ ਕੁਛ ਕਰਨਾ ਹੈ ਹੋਰ। ਅਤੇ ਮੁੱਖ ਕਰਕੇ ਜੋ ਉਸਨੂੰ ਗੁਰਮੰਤਰ ਮਿਲਿਆ ਹੈ ਪੰਜ ਪਿਆਰਿਆਂ ਤੋਂ ਉਸ ਗੁਰਮੰਤਰ ਦਾ ਜਾਪ ਕਰਨਾ ਹੈ, ਉਹ ਹੈ ਸ਼ਬਦ ਵਾਹਿਗੁਰੂ। ਪਰ ਇਸ ਦੀ ਅਥਾਰਟੀ ਮੇਰੇ ਕਹਿਣ ਦੇ ਨਾਲ ਨਹੀਂ ਆ ਸਕਦੀ, ਇਸ ਦੀ ਅਥਾਰਟੀ ਜੋ ਹੈ ਉਹ ਸਿਰਫ ਗੁਰੂ ਨੂੰ ਹੈ ਮੰਤਰ ਦੇਣ ਦੀ, ਉਹ ਗੁਰੂ ਤੋਂ ਹੀ ਲੈਣਾ ਪੈਂਦਾ ਹੈ ਤਾਂ ਜਾ ਕੇ ਉਹ ਸਫਲਾ ਹੁੰਦਾ ਹੈ, ਉਸ ਦੀ ਕਮਾਈ ਕੀਤੀ ਹੋਈ ਸਫਲੀ ਹੁੰਦੀ ਹੈ। ਤੋ ਉਹ ਹੈ ਜੋ ਸ਼ਬਦ ਸਾਨੂੰ ਪ੍ਰਾਪਤ ਹੁੰਦਾ ਹੈ। ਫਿਰ ਸਿੱਖ ਦਾ ਫਰਜ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਸ ਸ਼ਬਦ ਨੂੰ, ਵਾਹਿਗੁਰੂ ਸ਼ਬਦ ਨੂੰ ਰੋਜ਼ਾਨਾ, ਜੋ ਆਰੰਭ ਹੀ ਕਰ ਰਿਹਾ ਹੈ ਉਹ ਰੋਜ਼ਾਨਾ ਤਕਰੀਬਨ ਘੰਟਾ ਸਵਾ ਘੰਟਾ ਬੋਲ ਕੇ ਉਸਦਾ ਜਾਪ ਕਰੇ। 4-6 ਮਹੀਨੇ ਟਾਈਮ ਨਿਯਤ ਕਰ ਲਏ, ਜਗ੍ਹਾ ਨਿਯਤ ਕਰ ਲਏ, ਔਰ ਉਸਨੂੰ ਖੁੰਝਣ ਨਾ ਦੇਵੇ, ਕਦੇ ਵੀ ਖੁੰਝਣ ਨਾ ਦੇਵੇ। ਉਸ ਟਾਈਮ ਤੇ ਬੋਲ ਕੇ ਪਹਿਲਾਂ ਉਹ ਉਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇ ਜਿਤਨੀ ਦੇਰ ਹੋ ਸਕਦਾ ਹੈ, ਘੰਟਾ ਤੇ ਜ਼ਰੂਰੀ ਕਰਨਾ ਚਾਹੀਦਾ ਹੈ, ਔਰ ਆਹਿਸਤਾ ਆਹਿਸਤਾ ਫਿਰ ਉਹ ਟਾਈਮ ਨੂੰ ਵਧਾਉਣਾ ਚਾਹੀਦਾ ਹੈ, ਤੇ 4-6 ਮਹੀਨੇ ਉਸਦਾ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਦੋਂ ਉਹ ਸ਼ਬਦ ਸਾਡੇ ਅੰਦਰ ਰਚ ਜਾਂਦਾ ਹੈ ਤਾਂ ਫਿਰ ਸਾਡੀ ਸੁਰਤ ਵਿੱਚ ਉਹ ਬੈਠ ਜਾਂਦਾ ਹੈ, ਫਿਰ ਅਸੀਂ ਸਾਇਲੈਂਟਲੀ ਅੰਦਰ ਆਪਣੇ ਅੰਦਰ ਉਸਦਾ ਅਭਿਆਸ ਕਰਦੇ ਰਹਿੰਦੇ ਹਾਂ। ਤੋ ਇਸ ਤਰ੍ਹਾਂ ਲਗਾਤਾਰ ਜੋ ਅਭਿਆਸ ਨਿਤਨੇਮ ਨਾਲ ਕਰਦਾ ਹੈ ਵਾਹਿਗੁਰੂ ਸ਼ਬਦ ਦਾ, ਸਾਰੀ ਜ਼ਿੰਦਗੀ ਉਸਨੂੰ ਉਹ ਭੁਜਾਉਂਦਾ ਨਹੀਂ ਹੈ, ਗੁਰਮੰਤਰ ਦਾ ਅਭਿਆਸ ਕਰਦਾ ਹੈ, ਕਿਉਂਕਿ ਗੁਰੂ ਆਪਣੇ ਵੱਲੋਂ ਉਸਨੂੰ ਇੱਕ ਸ਼ਬਦ ਦਿੰਦਾ ਹੈ। ਬਸ ਸ਼ਿਸ਼ ਨੂੰ ਸ਼ਬਦ ਦੇਣ ਦੇ ਵਿੱਚ ਹੀ ਗੁਰੂ ਕਹਿ ਦਿੰਦਾ ਹੈ ਕਿ ਤੂੰ ਇਸ ਦਾ ਅਭਿਆਸ ਕਰਨਾ, ਤੇਰਾ ਕੰਮ ਸਿਰਫ ਇਤਨਾ, ਬਾਕੀ ਸਾਰਾ ਹੀ ਕੰਮ ਮੇਰਾ, ਉਸ ਦੀ ਜ਼ਿੰਮੇਵਾਰੀ ਲੈ ਲਈ। ਔਰ ਉਸ ਜ਼ਿੰਮੇਵਾਰੀ ਨੂੰ ਗੁਰੂ ਮਹਾਰਾਜ ਪੂਰੀ ਨਿਭਾਉਂਦੇ ਹਨ,
अगर सिख उस नूं पूरी तरह प्यार दे नाल श्रद्धा दे नाल कि मेरे गुरु ने आ वचन कीता है वो कुछ भी कर सकते हैं, उन्हों का वचन बस पालना है, वचन पालन दे विच उन्हों की प्रसन्नता है, वचन पालन दे विच उन्हों की खुशी है, उन्हों के दिते हुए गुरमंत्र नूं जो कमाउंदा है वो इंसान जो है गुरमंत्र की कमाई दे नाल उस दे अंदर मन च टिका आंदा है, मन च आहिस्ता आहिस्ता गुरमंत्र ही वस जाता है, सुत्या प्या भी उसके अंदर वाहिगुरु शब्द चलता रहा है, उठद्या बैठद्या जागद्या हर वेले उस दे अंदर वह गुरमंत्र वाहिगुरु शब्द जो है वह वसया रहा है। उस वाहिगुरु शब्द की कमाई दे नाल उस दे मन दे अंदर वह इतना वस जाता है कि बाकी तमाम मन दे ख्याल उस दे वैसे ही जो शांत हो जाते हैं। तो अखीर दे विच जिस वाहिगुरु नूं वो याद करता है, जिस नूं याद करिए उसके सारे गुण साडे अंदर आ जाते हैं, उसका सारा सुभा साडे अंदर आ जाता है, असी उस दे विच लीन हो जाने हाँ, उस दी कमाई दे विचों ही सानू जो है वह ब्रह्म ज्ञान की दात प्राप्त होनी शुरू होंदी है। उसकी कमाई दे नाल होमे का नाश हुंदा है, सिख का एक बौंड हुंदा है, एक प्यार हुंदा है कि मेरे गुरु मंत्र मेरे गुरु का मंत्र है जिस नाल उसका गुरु दे नाल बहुत डूंगा रिश्ता बनिया रहिंदा है। सो अज का कीर्तन दास इस विचार उत्ते समाप्त करना चाहता सी कि सानू गुरु महाराज जी ने अपनी बाणी च मार्ग दसिया है, उस मार्ग दे विच गुरबाणी तो उपदेश लैना है, उस दे विच ए उपदेश मिलते हैं कि अपनी मत नूं त्यागो, अपने हठ नूं त्यागो, अपना जो इधरों उधरों ज्ञान कट्ठा किया होया सुभा बने पए हैं, मन की मत त्यागो, हरजन इथों असी कीर्तन शुरू किया सी उस नूं त्यागो। उस तों बाद गुरु उपदेश यह है कि डड्डा डेरा यह नहीं, जह डेरा तै जान, यह डेरा नहीं है, निज घर यह नहीं है, यह तो पता नहीं किहड़े दिन इस घर दे विचों असां निकाले जाना है। दूसरा कीर्तन किया सी, तीसरा कीर्तन किया सी कि साडी जिंदगी दे विच जो भी असी कर्म करते हाँ उन्हां दा जाके अगे हिसाब किताब हुंदा है, और उस दे हिसाब किताब दे अनुसार साडी गति हुंदी है। जिसने गुरमंत्र की कमाई नहीं की, जिसने साधु दे मार्ग ते चल के अपना जीवन नहीं गुजारिया, वह फिर अनेक किस्म के कष्ट भोगते हैं, अनेक किस्म दियां जूनां दे विच जांदे हन। सो वह सारे दे सारे कीर्तन फिर इंसान ने अपने आपे नूं पहचानना है, यह भी पवित्र गुरबाणी का उपदेश है। सो बाणी नूं ध्यान नाल पढ़ांगे तो ध्यान नाल उस दे विचों सानूं जो गुरबाणी दे पहलू हन वह समझ आउंदे जाणगे। उन्हां नूं समझदिआं समझदिआं यह होएगा कि असी अपने ख्यालां नूं गुरु महाराज जी दे ख्यालां नाल रिप्लेस कर लवांगे, साडे अंदर अपने ख्याल नहीं रह जाणगे, गुरु महाराज जी दे ख्याल साडे ख्याल बन जाणगे। ते अंदाजा लगाओ उस इंसान की महिमा कितनी कु वड्डी है जिस दे अंदर अपना कोई ख्याल ना होवे, सिर्फ गुरु दे ही विचार उसके विचार बन जाण, तो उहदी विचारधारा कितनी उच्ची हुई, कितनी पवित्र हुई, कितना अंदरों शुद्ध हो गया, कितने अच्छे उसके विचार हो गए। अते नाल नाल उसने फिर वाहिगुरु शब्द की जदों कमाई की, उसकी तपस्या की, उसका मन काबू च आ गया, उसका मन जितया गया, क्योंकि वाहिगुरु शब्द ने तमाम मन के ख्यालों अपने विच ही जज्ब कर जाना है, क्योंकि जिसका अभ्यास निता प्रति करांगे ओ ही एक ख्याल फिर अंदर रह जाएगा, बाकी तमाम ख्याल जो हैं वो बंद हो जाएंगे। उसके होने के नाल जदों अंदर बिल्कुल शांत हो गया, टिकाओ दे विच आ गया, मन जितया गया, सानू अंदरों ही अपने अंदरों साडा असल आपा जो है उसके दीदार होंगे, सानू ब्रह्म ज्ञान की प्राप्ति होगी। ये ब्रीफली इतने कि दिनों दे विच मैं गुरु महाराज जी का जो मार्ग है आप जी की सेवा च रखने की कोशिश की है। हर मार्ग साधु दसिया, जपिए गुरमंत, अपने जीवन च गुरु धारण करो। महाराज जी अपनी बाणी दे विच एक गल आखदे हन, मैं वह भी सुनानी चाहना हाँ। कर्मवंती सलाहया नानक कर गुर पीर, गुरु पीर करके, सुनने वाली गल है, गुरु पीर करके ही कहिंदे कमाई हो सकती है, वैसे नहीं कमाई हो सकती। ऐदा नहीं भी चार किताबां कितों पढ़ लो तो कितों चार पांच सेमिनार अटेंड कर लो, कितों कुछ इन्फॉर्मेशन कट्ठी करी जाओ ते ओदे नाल सोचो कि असीं अपने आप ते वर्क करना शुरू कर दिता है ते
ਇਨਰ ਗਰੋਥ ਸ਼ੁਰੂ ਕਰ ਦਿੱਤੀ ਹੈ। ਇਹ ਅੱਜ ਕੱਲ੍ਹ ਵੈਸਟਰਨ ਸੁਸਾਇਟੀ ਦੇ ਵਿੱਚ ਬੜਾ ਚੱਲ ਰਿਹਾ ਹੈ। ਇਹ ਗੁਰਮਤ ਨਹੀਂ ਹੈ, ਉਹ ਇਨਕੰਪਲੀਟ ਮਾਰਗ ਹਨ, ਉਹ ਕਿਤੇ ਪਹੁੰਚਾਉਂਦੇ ਨਹੀਂ ਹਨ। ਹਾਂ, ਉਹਨਾਂ ਦਾ ਆਪਣਾ ਧੰਦਾ ਜ਼ਰੂਰ ਹੈ। ਗੁਰੂ ਮਹਾਰਾਜ ਜੀ ਆਖਦੇ ਹਨ ਕਰਮਵੰਤੀ ਸਲਾਹਿਆ, ਕਰਮਾਂ ਵਾਲਿਆਂ ਨੇ ਰੱਬ ਨੂੰ ਸਲਾਹਿਆ, ਕਿਵੇਂ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ ਫਿਰ ਉਸਨੂੰ ਸਲਾਹਿਆ ਹੈ, ਐਵੇਂ ਨਹੀਂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਇੱਕ ਵਚਨ ਚ ਇਸ ਤਰ੍ਹਾਂ ਲਿਖਿਆ ਹੈ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ। ਕਹਿੰਦੇ ਜਿਸ ਗੁਰੂ ਤੋਂ ਮੈਂ ਹਰੀ ਵਾਹਿਗੁਰੂ ਪਰਮਾਤਮਾ ਪਾਇਆ, ਉਹ ਗੁਰੂ ਮੈਂ ਕੀਤਾ ਸੀ, ਉਸ ਗੁਰੂ ਨੂੰ ਮੈਂ ਆਪਣਾ ਧਾਰਨ ਕੀਤਾ ਸੀ, ਆਪਣਾ ਬਣਾਇਆ ਸੀ। ਸੋ ਗੁਰ ਦੀਖਿਆ ਲੈ ਜਪ ਤਪ ਕਮਾਏ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਦੀਕਸ਼ਿਤ ਮੈਨੇ ਹੁੰਦਾ ਇਨੀਸ਼ੀਏਟ ਹੋਣਾ, ਗੁਰੂ ਨੂੰ ਧਾਰਨ ਕਰਨਾ, ਫਾਰਮਲੀ ਉਸ ਮਰਜ਼ਾਦਾ ਨੂੰ ਨਿਭਾ ਕੇ ਫਿਰ ਉਸ ਇਨਸਾਨ ਦੀ ਰੂਹ ਤੇ ਉਸ ਗੁਰੂ ਦੀ ਮੋਹਰ ਲੱਗ ਜਾਂਦੀ ਹੈ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਸਿੱਖਿਆ ਤੇ ਦੀਖਿਆ ਚ ਫਰਕ ਹੈ। ਦੀਖਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਤਮਾਮ ਗੁਰੂਆਂ ਨੂੰ ਛੋੜ ਕੇ ਇਹ ਤੈਅ ਕਰ ਲੈਂਦੇ ਹਾਂ ਕਿ ਮੇਰਾ ਆਹ ਗੁਰੂ ਹੈ ਬਸ, ਉਸ ਤੋਂ ਬਾਅਦ ਮੈਨੂੰ ਹੋਰ ਕਿਸੇ ਗੁਰੂ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਕਹਿੰਦੇ ਹਨ ਦੀਕਸ਼ਿਤ ਹੋਣਾ। ਮਹਾਰਾਜ ਜੀ ਕਹਿੰਦੇ ਜਿਹੜਾ ਦੀਕਸ਼ਿਤ ਹੋ ਕੇ ਜਪ ਤਪ ਕਮਾਉਂਦਾ ਹੈ ਉਹ ਸਫਲਾ ਹੁੰਦਾ ਹੈ। ਸੋ ਆਪਣੇ ਜੀਵਨ ਚ ਗੁਰੂ ਵੀ ਧਾਰਨ ਕਰੋ, ਅੰਮ੍ਰਿਤ ਛਕ ਕੇ, ਔਰ ਗੁਰਮੰਤਰ ਨੂੰ ਫਿਰ ਜਪੋ, ਗੁਰਬਾਣੀ ਦੇ ਵਿੱਚੋਂ ਜੀਵਨ ਦੇ ਵਾਸਤੇ ਉਪਦੇਸ਼ ਲੈਂਦੇ ਜਾਓ। ਅਤੇ ਇਸ ਤਰ੍ਹਾਂ ਦਾ ਗਰੁੱਪ ਅਗਰ ਕਮਾਈ ਕਰੇਗਾ ਤੇ ਉਹ ਜਿਹੜਾ ਗੁਰਦੁਆਰਾ ਹੋਏਗਾ ਉਹ ਇੱਕ ਰੂਹਾਨੀ ਮੰਡਲ ਬਣ ਜਾਏਗਾ, ਉਸ ਸ਼ਹਿਰ ਦੇ ਵਿੱਚ ਰੂਹਾਨੀਅਤ ਦਾ ਹੋਰ ਫੈਲਾਵ ਹੋਏਗਾ, ਉੱਥੇ ਦੇ ਲੋਕਾਂ ਉੱਤੇ ਵੀ ਉਸਦਾ ਅਸਰ ਪਏਗਾ, ਉੱਥੇ ਦੇ ਇਨਵਾਇਰਮੈਂਟ ਤੇ ਵੀ ਉਸਦਾ ਅਸਰ ਪਏਗਾ। ਸੋ ਇਸ ਤਰ੍ਹਾਂ ਅਸੀਂ ਆਪਣੀ ਇਸ ਰੂਹਾਨੀਅਤ ਨੂੰ ਆਪਣੇ ਜੀਵਨ ਚ, ਆਪਣੇ ਆਲੇ ਦੁਆਲੇ, ਆਪਣੇ ਬੱਚਿਆਂ ਚ ਲਿਆ ਸਕਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਹਨ ਹਰ ਚੀਜ਼ ਕਿਸੇ ਵਿਧੀ ਦੇ ਨਾਲ ਹੁੰਦੀ ਹੈ, ਹਰ ਚੀਜ਼ ਦੀ ਕੋਈ ਮਰਜ਼ਾਦਾ ਹੁੰਦੀ ਹੈ। ਗੁਰ ਪੂਜਾ ਵਿਧ ਸਹਿਤ ਕਰਮ, ਗੁਰੂ ਦੀ ਪੂਜਾ ਵੀ ਕਹਿੰਦੇ ਕਿਸੇ ਵਿਧੀ ਦੇ ਨਾਲ ਹੀ ਹੋ ਸਕਦੀ ਹੈ। ਸੋ ਇਹ ਵਿਧੀ ਹੈ ਜੋ ਆਪ ਜੀ ਦੀ ਸੇਵਾ ਚ ਅੱਜ ਅਰਜ਼ ਕੀਤੀ ਹੈ। ਗੁਰੂ ਵਾਲੇ ਬਣੋ, ਗੁਰਬਾਣੀ ਦਾ ਪਾਠ ਨਿਤਨੇਮ ਦੇ ਨਾਲ ਕਰੋ, ਵਿਚਾਰ ਨਾਲ ਕਰੋ, ਸਮਝ ਕੇ ਕਰੋ, ਤਾਂ ਕਿ ਗੁਰਬਾਣੀ ਦੀਆਂ ਵਿਚਾਰਾਂ ਤੋਂ ਪਤਾ ਲੱਗੇ ਸਾਨੂੰ ਕੀ ਕੁਛ ਕਰਨਾ ਹੈ। ਹੁਣ ਜੇ ਅਸੀਂ ਨਾ ਵਿਚਾਰਾਂਗੇ ਤਾਂ ਕਿਵੇਂ ਪਤਾ ਲੱਗੇਗਾ ਕਿ ਅਸੀਂ ਆਪਣੇ ਆਪ ਨੂੰ ਪਹਿਚਾਨਣਾ ਹੈ? ਇੱਕ ਪਾਠੀ ਪਾਠ ਕਰੀ ਜਾ ਰਿਹਾ, ਬਾਕੀ ਸਾਰੇ ਲੋਕ ਆਪਣੇ ਘਰਾਂ ਚ ਸੁੱਤੇ ਪਏ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗ ਜਾਏਗਾ ਕਿ ਅਸੀਂ ਆਪਣਾ ਮੂਲ ਪਛਾਣਨਾ ਹੈ? ਉਹ ਤੇ ਅਸੀਂ ਸੁਣਾਂਗੇ, ਸਮਝਾਂਗੇ, ਵਿਚਾਰਾਂਗੇ ਤਾਂ ਹੀ ਪਤਾ ਚੱਲੇਗਾ ਨਾ ਕਿ ਕੀ ਕਰਨਾ ਹੈ। ਸੋ ਆਪਣੇ ਐਟੀਟਿਊਡਸ, ਆਪਣੇ ਟ੍ਰੈਂਡਸ, ਟੈਕਨੀਕ ਸਾਨੂੰ ਐਗਜ਼ਾਮਿਨ ਕਰਨ ਦੀ ਲੋੜ ਹੈ ਕਿ ਉਹਨਾਂ ਦੇ ਨਾਲ ਸਾਡੀ ਗਰੋਥ ਹੋ ਰਹੀ ਹੈ ਜਾਂ ਸਿਰਫ ਰਿਚੁਅਲੀ ਨਿਭਾ ਹੁੰਦਾ ਹੈ। ਸੋ ਬਾਣੀ ਨੂੰ ਵਿਚਾਰ ਨਾਲ ਪੜੋ, ਆਪਸ ਵਿੱਚ ਬੈਠ ਕੇ ਇਕੱਠੇ ਹੋ ਕੇ ਨਾਮ ਜਪੋ। ਜਿਸ ਤਰ੍ਹਾਂ ਦਾਸ ਨੇ ਪਹਿਲਾਂ ਅਰਜ਼ ਕੀਤੀ ਹੈ, ਪਹਿਲਾਂ 4-6 ਮਹੀਨੇ ਟਾਈਮ ਬੰਨ ਕੇ, ਨੀਯਤ ਹੋ ਕੇ, ਨੀਯਤ ਕਰਕੇ ਗੁਰੂ ਸ਼ਬਦ ਦਾ ਬੋਲ ਕੇ ਅਭਿਆਸ ਕਰੋ ਅਤੇ ਧਿਆਨ ਉਸ ਦੇ ਵਿੱਚ ਰੱਖੋ ਕਿ ਜਿਤਨੀ ਦਫਾ ਤੁਸੀਂ ਵਾਹਿਗੁਰੂ ਬੋਲਿਆ ਤੁਹਾਡੇ ਧਿਆਨ ਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਬੋਲਿਆ। ਐਸਾ ਨਾ ਕਿ ਬੋਲੀ ਜਾਓ ਤੁਹਾਡਾ ਧਿਆਨ ਕਿਤੇ ਹੋਰ ਹੋਵੇ। ਹਰ ਦਫਾ ਜਦੋਂ ਵਾਹਿਗੁਰੂ ਸ਼ਬਦ ਕਹਿਣਾ ਹੈ ਉਸ ਦਾ ਸੁਰਤ ਨੂੰ ਕਾਇਮ ਕਰਕੇ ਕਹਿਣਾ ਹੈ, ਔਰ ਜਿਤਨਾ ਇਸ ਦਾ ਅਭਿਆਸ ਕਰੋਗੇ ਉਤਨੀ ਹੀ ਸੁਰਤੀ ਟਿਕਦੀ ਜਾਏਗੀ, ਉਤਨੀ ਉਸ ਦਾ ਆਨੰਦ ਵੱਧਦਾ ਜਾਏਗਾ। ਸੁਰਤੀ ਦੇ ਟਿਕਾ ਦੇ ਵਿੱਚ ਹੀ ਸਾਰਾ ਆਨੰਦ ਹੈ। ਜਿਸ ਦੀ ਸੁਰਤੀ ਟਿਕਾ ਚ ਆ ਗਈ ਉਸ ਨੂੰ ਆਪੇ ਆਨੰਦ ਆ ਗਿਆ, ਉਸ ਦੇ ਅੰਦਰ ਫਿਰ ਬ੍ਰਹਮ ਗਿਆਨ ਪੈਦਾ ਹੁੰਦਾ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜੋ ਗੁਰੂ ਦੇ ਦੱਸੇ ਹੋਏ ਰਸਤੇ ਤੇ ਇਸ ਤਰ੍ਹਾਂ ਚੱਲਦਾ ਹੈ, ਗੁਰੂ ਮਹਾਰਾਜ ਉਸ ਉੱਤੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਉਸ ਨੂੰ ਸਾਰੀਆਂ ਹੀ ਦਾਤਾਂ ਜੋ ਉਹ ਬਖਸ਼ ਦਿੰਦੇ ਹਨ। ਆਓ ਪਿਆਰ ਨਾਲ ਇਸ ਪੰਕਤੀ ਨੂੰ ਗਾਓ, ਆਪ ਜੀ ਦੇ ਇਤਨੇ ਦਿਨ ਕੀਰਤਨ ਦੁਆਰਾ ਦਰਸ਼ਨ ਕੀਤੇ ਹਨ, ਦਾਸ ਤੋਂ ਕੋਈ ਕਿਸੇ ਕਿਸਮ ਦੀ ਅਵਗਿਆ ਹੋਈ ਹੋਵੇ, ਕੋਈ ਗੁਰਬਾਣੀ ਦੀ ਵਿਚਾਰ ਆਪਣੇ ਵੱਲੋਂ ਤੇ ਮੈਂ ਕੁਛ ਨਹੀਂ ਆਖਿਆ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਮੇਰੇ ਤੋਂ ਭੁੱਲ ਚੁੱਕ ਹੋਈ ਹੋਵੇ, ਤਾਂ ਮੈਂ ਸੱਚੇ ਪਾਤਸ਼ਾਹ ਤੋਂ ਗੁਰੂ ਬਾਬਾ ਜੀ ਤੋਂ ਉਸਦੀ ਖਿਮਾ ਦੀ ਜਾਚਨਾ ਕਰਦਾ ਹਾਂ। ਤਾਂ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ, ਦਰਸ਼ਨ ਕਰਨ ਦਾ ਮੈਨੂੰ ਸੁਭਾਗ ਬਖਸ਼ਿਆ ਹੈ, ਔਰ ਇੱਥੋਂ ਦੀਆਂ ਸੰਗਤਾਂ ਦੇ ਨਾਲ ਗੁਰੂ ਬਾਬਾ ਜੀ ਦੀ ਬਾਣੀ ਦਾ ਕੀਰਤਨ, ਵਿਚਾਰਾਂ ਸਾਂਝੀਆਂ ਕਰਨ ਦਾ ਜੋ ਮੌਕਾ ਬਖਸ਼ਿਆ ਹੈ। ਮੈਨੂੰ ਉਮੀਦ ਹੈ ਆਪ ਇਸ ਨੂੰ ਸੁਣ ਕੇ ਇਸ ਮਾਰਗ ਤੇ ਚੱਲੋਗੇ ਵੀ ਜ਼ਰੂਰ, ਕਿਉਂਕਿ ਮਹਾਰਾਜ ਨੇ ਆਖਿਆ ਮਾਰਗ ਚੱਲੇ ਤਿੰਨੀ ਸੁੱਖ ਪਾਇਆ। ਨਿਰਾ ਮਾਰਗ ਦੇ ਮਤਲਬ ਸੁਣ ਕੇ ਹੀ ਸੁੱਖ ਨਹੀਂ ਮਿਲ ਜਾਂਦਾ ਹੁੰਦਾ, ਮਾਰਗ ਤੇ ਚੱਲਣ ਨਾਲ ਹੀ ਕਿਤੇ ਪਹੁੰਚਿਆ ਜਾਂਦਾ ਹੁੰਦਾ। ਤੋ ਗਾਓ,
ਉਪਰੰਤ ਕੀਰਤਨ ਦੀ ਸਮਾਪਤੀ ਹੈ।

ਪ੍ਰਭਾਤੀ ਅਤੇ ਵਿਭਾਸ ਰਾਗਾਂ ਦੇ ਸੁਮੇਲ। ਰਾਗ ਪ੍ਰਭਾਤੀ ਵਿਭਾਸ ਵਿੱਚ ਗੁਰਮਤਿ ਸੰਗੀਤ ਦੀ ਮੌਲਿਕ ਗਾਇਨ ਸ਼ੈਲੀ ਪੜਤਾਲ ਦੇ ਅੰਤਰਗਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇਹ ਪਾਵਨ ਬਾਣੀ ਉਚਾਰਦੇ ਨੇ। ਜਪ ਮਨ ਹਰ ਹਰ ਨਾਮ ਨਿਧਾਨ, ਹਰ ਦਰਗਹਿ ਪਾਵਹਿ ਮਾਨ, ਜਿਨ ਜਪਿਆ ਤੇ ਪਾਰ।

ਵਿਭਾਸ ਤੇ ਪ੍ਰਭਾਤੀ ਰਾਗਾਂ ਦੇ ਸੁਮੇਲ ਰਾਗ ਵਿਭਾਸ ਪ੍ਰਭਾਤੀ ਦੀਆਂ ਮਧੁਰ ਸ਼ਰਾਵਲੀਆਂ ਵਿੱਚ ਭਗਤ ਕਬੀਰ ਜੀ ਉਪਦੇਸ਼ ਦੇ ਰਹੇ ਨੇ। ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰਾ।

0: sayıyoruz. Musa'sın dedi. Nenfi karıda han, burması guru, padişahası padişah. Çevret takıt ve malı çakırı, bani ve kovat çakırı, kalbi ve devir hal tahta satırı. Şabat dalga, yani insan, bilen sasıkı padişahliğin sahibi sanır. Bari adımla, bari sıkarına, bari tazimine, bari ümit sahibine, bari nimrta ve sat bhavna, namska kolbi akta satma, şirin ve
1: Allah'ı bulur.
0: Firkir takro çar toruji
1: satnam shri vaah
0: mukh mastak rasna pavitra karne benti karda ha sab charo
1: satnam shri vaah
0: raja sahab baba naam ji maharaj baba bhagwan das sahab ji di unar simrti andar salana barsi andar judi hui sath sangati ਇਹ ਬਾਬਾ ਜੀ ਦਾ ਵੀ ਕਰਮ ਹੈ ਰਾਜਾ ਸਾਹਿਬ ਜੀ ਦਾ ਔਰ ਜਿਨ੍ਹਾਂ ਤੋਂ ਵਰਸਾਏ ਹੋਏ ਨੇ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਵੀ ਲੱਖ ਲੱਖ ਸ਼ੁਕਰ ਹੈ ਜੋ ਦਿਨ ਦੇ ਅਰਜੇਨਿਆਂ ਦੀ ਐਡਜਸਟਮੈਂਟ ਕਰਦੇ ਥਕਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਰਾਮ ਆਸਾਇਸ਼ ਦੀ ਪਰਵਾਹ ਨਾ ਕਰਦੇ ਹੋਏ ਰਾਜਾ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਦਿਲ ਹਿਰਦੇ ਵਿੱਚ ਸੰਭਾਲਦੇ ਹੋਏ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਆਗੋ ਸ਼੍ਰਾਮ ਵਿੱਚ ਬੈਠੇ ਹਾਂ ਔਰ ਬਾਣੀ ਗੁਰੂ ਜੀ ਦੇ ਕੀਰਤਨ ਨਾਲ ਸਨੇਹ ਦਰਸਾਉਂਦੇ ਹੋਏ ਇੱਥੇ ਇਕੱਤਰਿਤ ਹੋਏ ਹਾਂ ਮੈਂ ਸਾਰਿਆਂ ਨੂੰ ਜੀਵਾਂ ਆਖਦਾ ਹੋਇਆ ਆਪ ਦਾ ਦਿਲੋਂ ਧੰਨਵਾਦੀ ਹਾਂ ਮਸ਼ਕੂਰ ਮਮਨੂਨ ਹਾਂ ਜੋ ਆਪ ਜੀ ਨੇ ਇੱਥੇ ਦਰਸ਼ਨ ਦਿੱਤੇ ਹਨ ਦਰਅਸਲ ਗੁਰਦੁਆਰੇ ਆਉਣਾ ਇੱਥੋਂ ਸਾਮਤ ਦੇਹੋ ਦਿਆਲ ਪ੍ਰਭ ਜਿੱਤ ਤੁਮੇ ਆਰਾਧਾ ਲਫ਼ਜ਼ ਅਰਾਧਾ ਨਹੀਂ ਹੈ ਅਰਾਧਾ ਤੋ ਉਸਦੀ ਅਰਾਧਨਾ ਵਾਸਤੇ ਅਸੀਂ ਇੱਥੇ ਆਏ ਹਾਂ ਸੱਚਾ ਪਾਤਸ਼ਾਹ ਰਾਮਤ ਕਰੇ ਸਾਡਾ ਬੈਠਿਆ ਸਾਡਾ ਸੁਣਿਆ ਸਾਡਾ ਗਾਵਿਆ ਉਹ ਥਾਂ ਪਾਵੇ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ ਜੀ
0: ਸਕੂਲ ਚਲੇ ਜਾਣਾ ਵੀ ਬੜਾ ਕੰਮ ਹੈ ਲੇਕਿਨ ਸਕੂਲੇ ਜਾ ਕੇ ਬੱਚੇ ਦਾ ਬਿਲਕੁਲ ਤਰਤੀਬ ਨਾਲ ਬੈਠਣਾ ਔਰ ਸਭ ਯਾਦ ਕਰਨਾ ਇਲਾਵਾ ਅਸੀਂ ਜੋ ਮਾਸਟਰ ਟੀਚਰ ਪ੍ਰੋਫੈਸਰ ਦੱਸ ਰਿਹਾ ਹੈ ਉਧਰ ਵੱਲ ਪੂਰੀ ਸੁਰਤ ਲਾ ਕੇ ਸੁਣਨਾ ਵੀ ਉਹ ਕੀ ਕਹਿੰਦੇ ਨੇ ਨਹੀਂ ਤਾਂ ਕੇਵਲ ਜੇ ਬੱਚਾ ਟਿਫਨ ਵੀ ਲੈ ਜਾਏ ਬਸਤਾ ਵੀ ਲੈ ਜਾਏ ਕਿਤਾਬਾਂ ਵੀ ਲੈ ਜਾਏ ਤੇ ਬੈਠ ਕੇ ਆ ਜਾਏ ਤਾਂ ਪ੍ਰਾਪਤੀ ਕੁਝ ਨਹੀਂ ਹੁੰਦੀ ਦੁਨਿਆਵੀ ਦੀ ਮਿਸਾਲ ਹੈ ਇਸ ਤਰ੍ਹਾਂ ਕਈ ਵਾਰੀ ਸਤਸੰਗ ਜੀ ਮੈਨੂੰ ਮਾਫ਼ ਕਰ ਦੇਣਾ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਬਾਹਰੋਂ ਕਈ ਵਾਰੀ ਅਸੀਂ ਇੱਦਾਂ ਮੱਥਾ ਟੇਕ ਕੇ ਚਲ ਜਾਈਦਾ ਹੈ ਇਹ ਕਾਫੀ ਨਹੀਂ ਹੈ ਚਲੋ ਸਾਡੀ ਅਕੀਦਤ ਬਣੀ ਰਹੇ ਇਸ ਨੂੰ ਠੇਸ ਨਾ ਪਹੁੰਚੇ ਸਾਡੀ ਸ਼ਰਧਾ ਬਣੀ ਰਹੇ ਇਸ ਨੂੰ ਚੋਟ ਨਾ ਵੱਜੇ ਪਰ ਇਹ ਕਾਫੀ ਨਹੀਂ ਅੰਦਰ ਆ ਕਿਉਂਕਿ ਸਾਡੀ ਦੌੜ ਲੱਗੀ ਹੋਈ ਹੈ ਅਸੀਂ ਵੀ ਤੁਹਾਡੇ ਨਾਲ ਆਏ ਹਾਂ ਇਸ ਲਈ ਅਸੀਂ ਇਹਨੂੰ ਆਪਣੇ ਦਿਲ ਦੀ ਤਸੱਲੀ ਲਈ ਦਿਮਾਗੀ ਤੌਰ ਤੇ ਤਸ਼ੱਫੀ ਲਈ ਸਕੂਨ ਲਈ ਕਾਫੀ ਸਮਝਦੇ ਪਿੱਛੇ ਅਸੀਂ ਲੰਘੇ ਸਦੇ ਮੱਥਾ ਨਿਵਾ ਦਿੱਤਾ ਨਹੀਂ ਸਤਿਗੁਰੂ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਆਉਣ ਨਾਲ ਹੀ ਸਾਡੀ ਮਤ ਬੁੱਧ ਸਮਰੀ ਜਾਏਗੀ ਸਾਡੇ ਇੱਥੇ ਮਸਤਕ ਤੇ ਲੇਖ ਸ਼ਾਸਤਰ ਜੀ ਪੁੱਠੇ ਲਿਖੇ ਹੋਏ ਹਨ ਮੈਨੂੰ ਤੇ ਪਤਾ ਨਹੀਂ ਪੜ ਸੁਣ ਕੇ ਆ ਮਹਾਂਪੁਰਸ਼ਾਂ ਤੋਂ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਵੀ ਇੱਥੇ ਮੋਹਰ ਲੱਗੀ ਹੈ ਜਿਹੜੀ ਮੱਥੇ ਤੋਂ ਦੇਖੀ ਥੋੜੀ ਕਦੀ ਕਿਸੇ ਨੇ ਤੇ ਇੱਕ ਦੂਜੇ ਦੀ ਸਾਨੂੰ ਪੜ੍ਹਨੀ ਨਹੀਂ ਆਉਂਦੀ ਤੇ ਮੈਂ ਸਾਰ ਹੋਣਾ ਦੇ ਜਾਂ ਬੱਚੇ ਦੇ ਮੱਥੇ ਨੂੰ ਦੇਖਣ ਵਾਸਤੇ ਪੜ੍ਹਨ ਵਾਸਤੇ ਸਿੱਧੀਆਂ ਮੋਹਰਾਂ ਨੇ ਜਾਂ ਪੁੱਠੀ ਮੋਹਰ ਹੈ ਵੈਸੇ ਕਹਿੰਦੇ ਹਨ ਦੇਖਣ ਵਿੱਚ ਵੀ ਆਇਆ ਕਿ ਕਾਗਜ਼ ਦੀ ਹਿੱਕ ਤੇ ਮੋਹਰ ਦੇ ਲਫ਼ਜ਼ ਪੁੱਠੇ ਹੁੰਦੇ ਆ ਕਿਉਂਕਿ ਮੋਹਰ ਦੇ ਵਿੱਚ ਜਿਹੜੇ ਫਿੱਟ ਕੀਤੇ ਲਫ਼ਜ਼ ਨੇ ਨਾ ਅਲਫਾਜ਼ ਨੇ ਉਹ ਪੁੱਠੇ ਨੇ ਤੇ ਜਦੋਂ ਉਹ ਲੱਗ ਜਾਂਦੀ ਹੈ ਠਾਹ ਕਰਕੇ ਤੇ ਫਿਰ ਉਹ ਸਿੱਧੇ ਹੋ ਜਾਂਦੇ ਨੇ ਐਨ ਇਸੇ ਤਰ੍ਹਾਂ ਸਾਡੇ ਮਸਤਕ ਦੇ ਲੇਖ ਅਸੀਂ ਪੜ੍ਹ ਨਹੀਂ ਸਕਦੇ ਪਰ ਐਸਾ ਮਹਾਂਪੁਰਸ਼ ਵੱਡੇ ਵੱਡੇ ਸੰਤ ਮਹਾਂਪੁਰਸ਼ ਦੱਸਦੇ ਨੇ ਕਿ ਜਦੋਂ ਇੱਥੇ ਆ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਨਾ ਤਾਂ ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਨ ਮਸਤਕ ਤੁਰ ਹਰ ਲਿਖਿਆ ਤੇਰਾ ਸਤਿਗੁਰ ਮਿਲਿਆ ਰਾਮ ਰਾਜ مل گیا نا پھر کی ہوا جتو کہ اگیان اندھیرا کٹیا گرگیان کٹ بلیا ہر لدا رتن پدارتھ کیونکہ مورا سدھیا ہو گئی لفظ سدھیا ہو گئے بس اگیان اندھیرا کٹیا جدو ساڈے اگیان تے چھوٹے کٹے جان نا تا پھر گیان آ کے وس جانا مثال کے طور پہ گھر بالکل اندھیرا ہے کوئی لائٹ نہیں جل رہی کوئی زیرو دا بلب نہیں بڑھ رہا کوئی کندیل یا موم بتی یا لیمپ نہیں بڑھ رہی دروازہ بند کر کے اسی باہر گئے ہاں آئے ہاں تا بالکل کوپا نیرا بالکل کوپا نیرا لیکن آ کے تیلان دی ڈبی لبی اس نو ذرا کے رگڑیا تے اودے نال چانن ہو گیا اندھیرا دور ہو گیا چانن ہو گیا اندھیرا دور ہو گیا اگیانتا ساڈے ہردے وچوں نکل گئی ہے کدوں جدو گیان دا پرکاش ہو گیا مثال دے طور تے میں نیری دی مثال دتی ہے دیوا جلے گرو گرنتھ صاحب جی کہندے نے دیوا بلے اندھیرا جائے جنہ چر دیوا نہیں بلیا نا انہاں چر ہی اندھیرا ہے جنہ چر سوئچ آن کر کے لائٹ نہیں بلی انہاں چر ہی اندھیرا ہے جنہ چر محبتی لیمپ لائٹ نہیں بلی انہاں چر اندھیرا ہے پھر کی جی بھاگ پئی ہے تا گرو گرنتھ صاحب سچا پاتشاہ فرمان کردے نے دیوا جلے اندھیرا جائے دیوا بالن واسطے اسی ایتھے آندے ہیں تاکہ ساڈے من دا جڑا نیرا ہے نا کافور ہو جائے اڑ جائے رہے کوئی نہ تے جدو گیان گرو پرکاش ہو گیا تے پھر سانو یہ سب سوچ ہی آ جانی ہے اے مانس جنم کی ہے اے کدوں ملیا ہے کنے چر بعد ملیا ہے کنے پٹکیا دو پرمان آپ نے سرون کیتے ہون گے میں پھر دوہرا دیوا ایک پرمان سی فرت فرت بہتے جو گہارو فرت فرت بہتے جو گہارو ملاپ کا اور وصل کا ٹائم سی اس نو یاد کیوں نہیں کیتا اس لیے بابا نانک دے فرمان کرتے ہیں نانک کہت ملن کی بریا بریا واری ترن سمرت کہاں رہے اس طرح ایک ہوٹ پرمان آپ نے سرن کیتا سی کہ کئی جنم تحقیق پتن کا ہوں یہ سانو نہیں پتا پہ کن پھر اسی رہ کے ہیں چلو جی کیڑے مکوڑ کی جنم ہوں ہوا تو سڑ بھی ہونے گیا تو چھتی نہیں پڑ گیا پر جون سے کیا لو ایک تو میں ویکے نہیں انڈیا سٹریٹ لائٹس سے سویرن دیکھو تو ٹھیر لگے ہوئے ہوں نے جیپ جون کدے مر گئے وہ پیدا بھی ہوئے نے لیکن انہوں نے جون بھی ختم ہو گئے جون سے تو پے ہی ہے نا

ਨਹੀਂ ਪਤਾ ਭਾਈ ਕਿਸੇ ਦੀ ਮੱਛੀ ਨੂੰ ਕੁੰਡੀ ਪੈ ਗਈ ਹੈ ਤੇ ਉਹ ਆ ਗਈ ਹੈ ਨਿਕਲ ਕੇ ਪਾਣੀ ਤੋਂ ਬਾਹਰ ਤੇ ਉੱਥੇ ਮਰ ਗਈ ਹੈ ਕਿਉਂਕਿ ਉਹਦਾ ਆਧਾਰ ਪਾਣੀ ਹੈ ਉਹਦਾ ਜੀਵਨ ਪਾਣੀ ਹੈ ਉਹਦੀ ਪ੍ਰੀਤੀ ਪਾਣੀ ਨਾਲ ਹੈ ਪਾਣੀ ਤੋਂ ਕੱਢੋ ਤੇ ਮਰ ਗਈ ਪਰ ਜੂਨ ਤੱਕ ਭੋਗੀ ਨਾ ਉਸਨੇ ਜਨਮ ਤੇ ਲਿਆ ਨਾ ਕਈ ਜਨਮ ਗਜ ਮੀਨ ਕੋ ਰੰਗਾ ਕਈ ਜਨਮ ਪੰਛੀ ਸਰਪ ਹੋਇਓ ਕਈ ਜਨਮ ਹੈ ਵਰ ਬ੍ਰਿਖ

ਇੱਥੇ ਜਨਮ ਪ੍ਰਾਪਤ ਹੋਇਆ। ਭਾਵੇਂ ਇੱਥੇ ਪੜ੍ਹਨ ਵਿੱਚ ਆਇਆ ਤੇ ਉਹ ਫਲਾਂ ਜਨਮ ਵਿੱਚ ਸੀ, ਫਿਰ ਮੁੜ ਕੇ ਆ ਗਿਆ, ਫਿਰ ਆ ਗਿਆ, ਉਸਨੂੰ ਫਿਰ ਜਨਮ ਪੈ ਗਿਆ, ਮਿਲ ਗਿਆ, ਤੇ ਉਹਨੂੰ ਥੋੜੀ ਜਿਹੀ ਖਬਰ ਆਪਣੇ ਪੁਰਾਣੇ ਜਨਮ ਦੀ ਹੈ, ਇਹ ਬਾਹਰੋਂ ਪੜਿਆ ਮੈਂ। ਲੇਕਿਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਅਟਲ ਫਰਮਾਨ, ਅਸੀਂ ਤੇ ਗੁਰੂ ਸਾਹਿਬ ਦੇ ਅਨਿਆਈ ਆ ਨਾ, ਇਹਨਾਂ ਫਰਮਾਨ, ਇਹਨਾਂ ਦੇ ਬਚਨ ਪ੍ਰਵਚਨ, ਸਤਿਗੁਰੂ ਬਚਨ ਤੁਹਾਰੇ ਅਟਲ ਨੇ। ਉਹ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਪਾਰੇ ਬਾਰ। ਅੱਗੇ ਫਿਰ ਮਿਸਾਲ ਹੈ, ਜੋ ਮਨ ਭਰ ਪਾ ਕੇ ਹੋਏਗੇ ਔਰ ਨਾ ਲੱਗੇ ਡਰ। ਦੁਬਾਰਾ ਇਹ ਜਨਮ ਪ੍ਰਾਪਤ ਨਹੀਂ ਹੋਣਾ, ਭਾਵ ਮਾਨਸ ਜਨਮ ਨਹੀਂ ਮਿਲਣਾ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ। ਇੱਕ ਬੰਦੇ ਦੇ ਸਿਰ ਵਿੱਚ ਖਾਰਿਸ਼ ਬਹੁਤ ਹੈ, ਬਹੁਤ ਤਕਲੀਫ ਹੈ, ਦੋਨਾਂ ਹੱਥਾਂ ਨਾਲ ਉਹ ਖਨੂਹੀ ਜਾਂਦਾ। ਕਈ ਵਾਰੀ ਤੇ ਖਨੂਹਦਿਆਂ ਨਾਖਨ ਨੂੰ ਖੂਨ ਵੀ ਲੱਗ ਜਾਂਦਾ, ਪਰ ਪਰੇਸ਼ਾਨ ਬੜਾ। ਆਮ ਇੱਕ ਅਖਾਣ ਹੈ ਕਿ ਖੰਘ ਔਰ ਫੁਰਕ ਇਹ ਕਿੰਨਾ ਲਕੋਲੋ, ਇਹ ਪ੍ਰਗਟ ਹੋ ਹੀ ਜਾਂਦੇ। ਕਿਸੇ ਸਿਆਣੇ ਨੇ ਬੰਦੇ ਨੂੰ ਉਹਨੂੰ ਕਿਹਾ, ਬੜੀ ਤਕਲੀਫ ਵਿੱਚ ਆ ਤੂੰ, ਇਹਦਾ ਕੋਈ ਪ੍ਰਬੰਧ ਕਰ। ਕਹਿੰਦਾ ਸੁਣੋ ਵੱਡਿਆ ਗਿਆਨੀ ਆ, ਇਹਦਾ ਤਾਂ ਕੋਈ ਨੀ, ਮੈਂ ਚੱਲ ਲੂ, ਮੈਨੂੰ ਇਹ ਦੱਸ ਵੀ ਅੱਜ ਇਸ ਨੇਰ ਕੋਠੀ ਵਿੱਚ ਮੈਂ ਵੜ ਗਿਆ ਆ, ਇਹ ਤੋਂ ਬਾਹਰ ਕਿਵੇਂ ਨਿਕਲਾ। ਐਡਾ ਮਹਾਲ ਤੇ ਇਹਦੇ ਵਿੱਚ ਨੇਰ ਕੋਠੀ ਵਿੱਚ ਮੈਂ ਵੜ ਗਿਆ, ਮੇਰੇ ਕਰਮਾਂ ਨੇ ਵਾੜ ਦਿੱਤਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਬਾਰਾਂ ਮਹਾਂ ਦੇ ਆਰੰਭ ਵਿੱਚ ਕਹਿੰਦੇ ਨੇ ਕਿ ਇਨਸਾਨ ਦੇਖ ਤੂੰ ਆਪਣੇ ਵੱਲ, ਦੋ ਕਾਰਨਾਂ ਕਰਕੇ ਤੂੰ ਪ੍ਰਭੂ ਨਾਲ ਵਿਛੜ ਗਿਆ ਹੈ। ਉਹ ਕਹਿਣ ਲੱਗਾ ਇੰਜ ਕਰ, ਇਸ ਮਹਾਲ ਦੀ ਜਿਸ ਕੋਠੀ ਵਿੱਚ ਵੜਿਆ ਹੈ ਤੇਰੇ ਸੱਜੇ ਹੱਥੇ ਦੀ ਕੰਧ ਹੈ, ਕੰਧ ਨਾਲ ਹੱਥ ਲਾ ਕੇ ਤੁਰਿਆ ਰਹਿ। ਬਾਪੂ ਜੀ ਭੇਜ ਦਾ ਨਾਮ ਲਾਇਆ ਕਰੋ ਇੱਥੇ ਬੈਠ ਕੇ, ਖਿਮਾ ਕਰਾ, ਮੈਂ ਵੀ ਸੋਰੀ ਮੰਗਦਾ ਜੀ। ਹਾਂਜੀ, ਤੇਰੇ ਸੱਜੇ ਹੱਥ ਦੀਵਾਰ ਹੈ। ਉਹ ਕਹਿੰਦਾ ਮੈਂ ਨੇਤਰਹੀਣ ਵੀ ਹਾਂ। ਮਾਨਗੁਰੂ ਜੀ ਕਹਿੰਦੇ ਨੇ ਹਮ ਅੰਧਲੇ, ਅੰਧ ਵਿਖੇ ਬਿਖਰਾਤੇ, ਅਸੀਂ ਅੰਨੇ ਹਾਂ। ਭਾਵ ਸਾਡਾ ਗਿਆਨਵਾਨ ਕੋਈ ਨਹੀਂ, ਸਾਡੇ ਗਿਆਨ ਦੇ ਔਰ ਬਿਰੋਂ ਦੇ ਚਕਸ਼ੂ ਨਹੀਂ ਹਨ। ਮੈਨੂੰ ਦੱਸ, ਕਹਿੰਦਾ ਲੈ ਮੈਂ ਤੇਰਾ ਹੱਥ ਦੀਵਾਰ ਨਾਲ ਲਵਾ ਦਿੰਦਾ। ਐ ਤੁਰਿਆ ਰਹਿ, ਜਿੱਥੇ ਦਰਵਾਜ਼ਾ ਆਊ ਨਾ ਉਸ ਘਰ ਬਾਹਰ ਨਿਕਲੇ। ਪਰ ਇਹਦੇ ਮਾੜੇ ਭਾਗਾਂ ਨੂੰ ਤਿੰਨ ਹੱਥ ਤੇ ਲਾ ਲਿਆ, ਪਰ ਜਿਸ ਵੇਲੇ ਦੀਵਾਰ ਦੇ ਕੋਲ ਆਉਣ ਲੱਗਦਾ ਵਿਛੜਿਆ ਨਾ, ਉਸ ਵੇਲੇ ਖੁਰ ਕਰਨ ਲੱਗ ਪੈਂਦਾ, ਤੁਰਿਆ ਦਰਵਾਜ਼ਾ ਨਿਕਲ ਜਾਂਦਾ, ਦਰਵਾਜ਼ਾ ਨਿਕਲ ਗਿਆ। ਇਹ ਦੋ ਚਾਰ ਚੱਕਰ ਮਾਰੇ, ਦਰਵਾਜ਼ਾ ਨਿਕਲ ਗਿਆ, ਵਿਚਾਰਾ ਅੰਦਰ ਤੜਫ ਕੇ ਮਰ ਗਿਆ। ਹੁਣ ਤਰੀਕਾ ਇਹ ਹੀ ਹੈ ਵੀ ਇਸ ਜਨਮ ਵਿੱਚ ਆ ਕੇ, ਸਾਸਨ ਜੀ ਮਨੁੱਖਾ ਜਨਮ ਵਿੱਚ ਆ ਕੇ ਪ੍ਰਭੂ ਦਾ ਸਿਮਰਨ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਮਨ ਤੰਤਰ ਪੀਏ, ਇੱਥੋਂ ਦੀ ਬਾਹਰ ਨਿਕਲਣਾ ਇਸੇ ਜਨਮ ਵਿੱਚ। ਊਟ ਨੂੰ ਕੁਝ ਨਹੀਂ ਪਤਾ, ਸ਼ੇਰ ਨੂੰ ਕੁਝ ਨਹੀਂ ਪਤਾ, ਕੁੱਤੇ ਨੂੰ ਕੁਝ ਨਹੀਂ ਪਤਾ। ਦੇਖੋ ਜਿੰਨੇ ਗਿਆਨੀ ਨੇ, ਜਿੰਨੇ ਵਿਗਿਆਨੀ ਨੇ, ਜਿੰਨੇ ਮਹਾਂਪੁਰਸ਼ ਨੇ, ਜਿੰਨੇ ਸੰਤ ਜਨ ਨੇ, ਜਿੰਨੇ ਮਹਾਤਮਾ ਨੇ, ਜਿੰਨੇ ਗੁਰੂ ਪੀਰ ਹੋਏ ਹਨ, ਸਾਰੇ ਇਹੀ ਸਮਝਾਉਂਦੇ ਹਨ। ਪਰ ਇਹਦੀ ਹਾਲਤ ਆਹ ਧੰਨ ਗੁਰੂ ਗ੍ਰੰਥ ਸਾਹਿਬ ਸਾਸਨ ਜੀ ਇੱਕ ਵਾਰ ਅਰਮਾਨ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਦੀ ਹਾਲਤ ਉਸ ਬੰਦਰ ਵਰਗੀ ਹੈ ਜਿਹਨ ਮਾਰਕਟ ਮੁਸ਼ਕੀ ਅਨਾਜ ਕੀ ਮਨ ਬੌਰਾ ਰੇ। ਇੱਕ ਬਰਤਨ ਹੈ, ਉਹਦਾ ਛੋਟਾ ਜਿਹਾ ਗਲਮਾ ਹੈ, ਹੇਠੋਂ ਬੜਾ ਲੰਬਾ ਚੌੜਾ ਹੈ। ਬੰਦਰ ਨੇ ਦੇਖ ਲਿਆ ਕਿ ਇਹਦੇ ਵਿੱਚ ਖਿੱਲਾਂ ਪਈਆਂ ਨੇ, ਦਾਣੇ ਪਏ ਨੇ, ਉਹਨੂੰ ਹੱਥ ਪਾ ਲਿਆ ਤੇ ਹੱਥ ਪਾ ਕੇ ਮੁੱਠ ਚ ਵਿੱਚ ਪਾ ਲਿਆ ਦਾਣੇ। ਹੁਣ ਮੁੱਠ ਜਾਂ ਬਾਹਰ ਨੂੰ ਕੱਢਦਾ ਉਹ ਨਹੀਂ ਨਿਕਲਦੀ। ਮਰਕਟ ਮੁਸ਼ਕੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ ਛੁੱਟਣ ਤੋਂ ਸਹਿਸਾ ਭਰਿਓ। ਇਹ ਛੱਡਦਾ ਨਹੀਂ, ਦਾਣੇ ਛੱਡਦੇ ਤੇ ਹੱਥ ਨਿਕਲ ਸਕਦਾ, ਪਰ ਦਾਣੇ ਪਕੜ ਕੇ ਮੁੜ ਸਮੇਤ ਕੱਢਣੀ ਚਾਹੁੰਦਾ ਨਹੀਂ ਨਿਕਲਦਾ। ਹੁਣ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਚਿਓ ਘਰ ਘਰ ਦੁਆਰ, ਮਾਰ ਉਹ ਲੈ ਕੇ ਨਾ ਨੱਚਦਾ ਫਿਰਦਾ ਘਰ ਘਰ ਦੁਆਰੇ ਦੁਆਰ ਜਾਂਦਾ ਹੈ, ਛੁੱਟਣ ਤੋਂ ਸਹਿਸਾ ਭਰੇ। ਇਸੇ ਜਨਮ ਵਿੱਚ ਆ ਕੇ ਇਸ ਗੱਲ ਦਾ ਪਤਾ ਲੱਗਣਾ ਸਾਧ ਸੰਗਤ ਜੀ, ਔਰ ਇਸੇ ਜਨਮ ਵਿੱਚ ਹੀ ਛੁਟਕਾਰਾ ਹੋਣਾ।
ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਜੇ ਅਸੀਂ ਸੰਭਾਲਿਆ ਕੋਈ ਨਾ ਫਿਰ ਤੇ ਬਹੁਤ ਮੁਸ਼ਕਿਲ ਹੋ ਗਈ ਨਿਰਗੁਣ ਯਾਰ ਆਣਿਆ ਸਤਸੰਗ ਜੀ ਆਖੋ ਸਾਰੇ ਤੁਹਾਨੂੰ ਯਾਦ ਹੈ

0: ਛੇਕੇ।
1: ਇੱਕ ਹੋਰ ਸਤਿਗੁਰਾਂ ਦਾ ਫਰਮਾਨ ਕਹਿੰਦੇ ਨੇ ਸੁਲਤਾਨ ਹੋਵਾਂ। ਇਹ ਜਿਹੜਾ ਰਾਜਾ ਸਾਹਿਬ ਨੇ ਬਚਨ ਕੀਤਾ ਨਾ ਦੀਵਾਨ, ਦੀਵਾਨ ਮੈਨੇ ਹੁਕਮ, ਦੌਲਤ ਧਨ ਦੌਲਤ ਤੇ ਦੀਵਾਨ, ਜੇ ਜੁਗ ਚਾਰੇ ਆਰਜਾਂ ਮਾਲ ਸ੍ਰੀ

0: ਸਰੈ ਅਰਚਿਤ ਨਾਨਾਵੇ ਨਾਉ।
1: ਦੌਲਤ ਦਾਮ ਦੀਵਾਨ ਮਕਾਨ ਨਾਦਾਨ, ਇਸ ਨਾਦਾਨ ਬੰਦੇ ਨੇ ਸਿਰ ਤੋੜ ਸਿਰ ਤੇ ਪੈਰ ਰੱਖ ਕੇ ਇੰਨਾ ਸਭ ਕੁਛ ਬਣਾਇਆ। ਨਾਦਾਨ ਤੇ ਮੇਰਾ ਹੁਕਮ ਹਾਸਲ ਹੋਵੇ, ਮੇਰੇ ਕੋਲ ਚਾਰ ਕੋਟਾਂ ਵੀ ਵਧੀਆ ਹੋਣ, ਤੇ ਫਿਰ ਇਹਨਾਂ ਦਾ ਗੁਮਾਨ ਕਰੀ ਬੈਠਾ। ਵਾਹ ਵਾਹ। ਇੱਕ ਨੇ ਆ ਕੇ ਕਿਹਾ ਧਰਮ ਰਾਜਾ ਨੂੰ, ਮੇਰਾ ਰਾਜ ਸੀ। ਉਹ ਕਹਿਣ ਲੱਗਾ ਗਲਤ ਬਾਤ ਹੈ, ਇਹ ਤਾਂ ਤੇਰਾ ਪਿਓ ਜਦੋਂ ਸੀ ਉਹ ਵੀ ਕਹਿੰਦਾ ਸੀ ਮੇਰਾ ਰਾਜ ਹੈ। ਤੇਰੇ ਪਿਓ ਨੂੰ ਪੁੱਛਿਆ ਵੀ ਕਿਹਦਾ ਰਾਜ ਹੈ, ਉਹ ਕਹਿੰਦਾ ਮੇਰਾ। ਜਦੋਂ ਉਹ ਚੱਲ ਗਿਆ ਉਹ ਤੋਂ ਪਿਛਲੀ ਪੀੜ੍ਹੀ ਦੇਖ ਲਓ, ਤੇਰਾ ਦਾਦਾ ਵੀ ਇਹੀ ਗੱਲ ਕਹਿੰਦਾ ਸੀ, ਤੇਰਾ ਪੜਦਾਦਾ ਵੀ ਇਹ ਗੱਲ ਕਹਿੰਦਾ ਸੀ, ਤੇਰਾ ਨਗਰ ਦਾਦਾ ਵੀ ਇਹ ਕਹਿੰਦਾ ਸੀ। ਪੰਜ ਛੇ ਪੀੜ੍ਹੀਆਂ ਤਾਂ ਤੈਨੂੰ ਗੁਣਾ ਦੇ, ਨਗਰ ਦਾਦਾ, ਪੜਦਾਦਾ, ਦਾਦਾ, ਪਿਓ, ਤੂੰ, ਇਹ ਸਾਰੇ ਕਹਿੰਦੇ ਸੀ ਮੇਰਾ। ਪਰ ਤੂੰ ਹੁਣ ਜਾ ਰਿਹਾ, ਹੁਣ ਕਿਹਦਾ ਹੈ, ਹੁਣ ਕਿਹਦਾ, ਤੇਰਾ ਨਹੀਂ ਹੈ। ਨਾਦਾਨ ਨੇ ਸਾਰੀਆਂ ਬਾਤਾਂ ਕਹੀਆਂ। ਦੌਲਤ ਦਾਮ ਦੀਵਾਨ ਮਕਾਨ ਨਾਦਾਨ, ਗੁਮਾਨ ਨਾਇਕ ਕਰੋ, ਇਹਦਾ ਗੁਮਾਨ ਨਾ ਕਰੋ, ਅਸੀਂ ਇਹਦਾ ਹੀ ਕਰੀ ਜਾਂਦੇ। ਰਾਜਾ ਸਾਹਿਬ ਦਾ ਬਚਨ ਦੇਖੋ, ਬਰਸੀ ਮਨਾਉਣ ਦਾ ਤਾਂ ਫਾਇਦਾ ਹੈ ਜੇ ਅਸੀਂ ਉਹਨਾਂ ਦਾ ਬਚਨ ਸੁਣੀਏ ਔਰ ਉਹਨਾਂ ਦਾ ਬਚਨ ਸੁਣੀਏ। ਅਗਲੀ ਬਾਤ ਹੈ ਜੀ, ਕਹਿੰਦੇ ਜਿਹੜੇ ਤੇਰੇ ਨਾਲ ਸ਼ਰੀਕ ਜੁੜੇ ਹੋ ਨਾ, ਤੇਰੇ ਘਰ ਵਾਲੇ, ਤੇਰੇ ਪੁੱਤਰ, ਧੀਆਂ, ਰਿਸ਼ਤੇਦਾਰ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪੂਰਵ ਜਨਮ ਕੇ ਮਿਲੇ ਸੰਜੋਗੀ। ਪਿਛਲੇ ਕਰਮਾਂ ਦੇ ਜਿਵੇਂ ਖੂਹ ਦੀਆਂ ਟਿੰਡਾਂ ਜੁੜੀਆਂ ਪਈਆਂ ਨਾ, ਖਾਲੀ ਤੁਰੀ ਜਾਂਦੀਆਂ, ਭਰ ਕੇ ਆ ਜਾਂਦੇ, ਖਾਲੀ ਤੁਰੀ ਜਾਂਦੀਆਂ, ਪਾਣੀ ਡੁੱਲੀ ਜਾਂਦਾ, ਇਹ ਤੇਰੇ ਪੂਰਵ ਜਨਮ ਕੇ ਮਿਲੇ ਸੰਜੋਗੀ। ਅੰਤੇ ਕੋ ਨਾ ਸਹਾਈ, ਸਹਾਈ ਵਜਨ ਹੀ ਮਰ। ਧੰਨਵਾਦ, ਮੈਨੂੰ ਡਾਊਟ ਸੀ ਥੋੜਾ ਜਿਹਾ, ਬਹੁਤ ਮਿਹਰਬਾਨ। ਇਹ ਧੀਆਂ ਪੁੱਤਰ ਰਿਸ਼ਤੇਦਾਰ ਤੇਰੇ ਘਰ ਵਾਲੀ ਔਰ ਤੂੰ ਪੂਰਵ ਜਨਮ ਕੇ ਮਿਲੇ ਹੋਏ ਹੋ, ਤੇ ਅਖੀਰ ਵੇਲੇ ਵੇ ਕਿਸੇ ਨੇ ਨਹੀਂ ਜਾਣਾ, ਜੇ ਜਾਣਾ ਤਾਂ ਕਿਵੇਂ ਜਾਣਾ।

0: ਹੈ ਚੱਲੈ
1: ਸਰਦੀ ਤੋਂ ਕਹਿ ਭਗਵਾਨ ਸਾਹਿਬ ਜੀ ਦੀ ਦਾਸ ਬੇਨਤੀ ਕਰਦਾ ਹੈ ਔਰਤ ਪੂਤ ਔਰ ਦੂਤ ਕੇ ਸੂਤ ਭਾਵੇਂ ਸਾਰੇ ਇੱਕ ਸੂਤਰ ਵਿੱਚ ਪਰੋਏ ਹੋਏ ਨੇ ਸੂਤਰ ਵਿੱਚ ਪਰੋਏ ਹੋਏ ਨੇ ਤੇਰੇ ਇਹ ਪੂਰਲੇ ਜਨਮਾਂ ਦੇ ਤੈਨੂੰ ਮਿਲ ਗਏ ਨੇ ਇਹ ਦੇਖ ਵਿਭੂਤ ਨਾ ਮਾਨ ਕਰੋ ਇਹ ਵਿਭੂਤ ਮਾਨੇ ਵਿਭੂਤੀ ਏਡਾ ਖਜ਼ਾਨਾ ਦੇਖ ਕੇ ਤੂੰ ਮਾਨ ਗੁਮਾਨ ਅਭਿਮਾਨ ਨਾ ਕਰ ਤੀਸਰੀ ਸਤਰ ਪਾਪ ਪੁਰਸ਼ਾਰਥ ਪਾਪ ਜ਼ਰਾ ਉਦਮ ਤੇ ਕਰ ਨਾ ਪੁਰਸ਼ਾਰਥ ਮੀਨਸ ਉਦਮ ਕਰ ਤੇ ਲੈ ਪਰਮਾਰਥ ਇਧਰ ਵਾਸਤੇ ਜ਼ਰਾ ਉਦਮ ਕਰ ਕਹਿੰਦੇ ਵੀ ਅਸੀਂ ਰਾਤ ਦੇ ਥੱਕਿਓ ਹਾਂ ਅਸੀਂ ਗੁਰਦੁਆਰੇ ਆ ਨਹੀਂ ਸਕੇ ਪਰ ਰਾਤ ਦੇ ਥੱਕੇ ਜੇ ਡਿਊਟੀ ਕਰਕੇ 4 ਵਜੇ ਆਏ ਨਾ ਤੇ 5 ਵਜੇ ਬਰਾਤ ਜਾਣੀ ਆ ਕੋਚਾ ਭਰ ਭਰ ਕੇ ਤੇ ਫਿਰ ਨਾਲ ਤੁਰ ਪੈਂਦੇ ਉਦਣ ਨਹੀਂ ਥੱਕੇ ਵੀ ਤੁਸੀਂ ਕੱਲ ਮੈਂ ਇੱਕ ਸ਼ਾਦੀ ਤੋਂ ਆਇਆ ਉੱਥੇ ਕਾਉਂਟਲੈਸ ਗੈਦਰਿੰਗ ਸੀ ਔਰ ਸਾਰੇ ਪਹਿਲੇ ਦਿਨ ਦੇ ਕੰਮ ਕਰਕੇ ਆਇਆ ਸੀ ਨਹੀਂ ਗੁਰਦੁਆਰੇ ਆਉਣ ਵਾਸਤੇ ਸੁਸਤੀ ਹੈ ਮਹਾਂਪੁਰਸ਼ਾਂ ਦੇ ਬਚਨ ਵਾਸਤੇ ਸੁਸਤੀ ਹੈ ਤੇ ਉਹਦਾ ਅਸੀਂ ਥੱਕਿਓ ਹਾਂ ਅੱਛਾ ਫੇਰ ਜੀ ਆ ਦੇਖੋ ਮੈਂ ਬੜੀ ਯਾਦ ਆ ਗਈ ਹੈ ਕੀ ਕਰਾਂ ਇੱਕ ਤੋਂ 2 ਰਾਤ ਨੂੰ ਗੁਰਪੁਰਬ ਮਨਾ ਕੇ ਸੁੱਤੇ ਆਏ ਸੁੱਤੇ ਸਾਰਾ 3 ਦਿਨ ਅਖੰਡ ਪਾਠ ਸਾਹਿਬ ਚੱਲਦਾ ਰਿਹਾ ਸੇਵਾ ਚੱਲਦੀ ਰਹੀ ਤੇ 1 ਵਜੇ ਰਾਤ ਨੂੰ ਪੁਰਬ ਮਨਾ ਕੇ ਸੌਂ ਗਏ ਹੁਣ ਘਰ ਵਾਲਿਆਂ ਨੂੰ ਕਹਿੰਦਾ ਕਿ ਮੈਨੂੰ ਜਗਾਇਆ ਨਾ 3 ਦਿਨ ਮੈਂ ਸੇਵਾ ਕੀਤੀ ਮੈਂ ਤੇ ਥੱਕ ਗਿਆ ਪਰ ਉਸ ਗ੍ਰੰਥੀ ਦਾ ਵੀ ਕਦੇ ਸੋਚਿਆ ਜਿਹੜਾ ਤੁਹਾਡੇ ਨਾਲ ਵਗਦਾ ਰਿਹਾ ਹਰ ਵੇਲੇ ਉਹਨੂੰ ਤੁਸੀਂ ਕਹਿੰਦੇ ਇੱਥੇ 5 ਵਜੇ ਪ੍ਰਕਾਸ਼ ਕਰਨਾ ਉਹ ਨਹੀਂ ਥੱਕਿਆ ਤੁਹਾਡੇ ਨਾਲ ਉਹ ਵੀ ਥੱਕਿਆ ਹਾਲਾਂਕਿ ਇੱਥੇ ਦਾ ਤਾਂ ਮੈਨੂੰ ਪਤਾ ਨਹੀਂ ਆਮ ਏਦਾਂ ਹੁੰਦਾ ਭਾਈ ਸਾਹਿਬ ਜੀ ਭਾਈ ਤੁਸੀਂ ਤਿਆਰ ਵਾਰ ਤਿਆਰ ਰਹਿਣਾ ਹਰ ਵੇਲੇ ਜਦੋਂ ਜੇ ਕੋਈ ਪਾਠੀ ਨਾ ਪਹੁੰਚਿਆ ਤਾਂ ਤੁਹਾਨੂੰ ਬਹਿਣਾ ਪੈਣਾ ਉਹ ਤਾਂ ਡਬਲ ਜਿਸ ਬੰਦੇ ਨੂੰ ਆਪਣੀ ਡਿਊਟੀ ਦਾ ਨਹੀਂ ਪਤਾ ਕਿਹੜੇ ਵੇਲੇ ਲੱਗ ਜਾਣੀ ਆ ਉਹ ਕਦੋਂ ਸੌਂ ਸਕਦਾ ਉਹ ਨਹੀਂ ਥੱਕਿਆ ਨਹੀਂ ਕ੍ਰਾਂਤੀ ਤੈਂ ਆ ਕੇ ਪ੍ਰਕਾਸ਼ ਹੀ ਕਰਨਾ 4:30 ਵਜੇ ਜੇ ਉਹ ਕਹਿ ਕੇ ਥੋੜੇ ਜਿਹਾ ਲੇਟ ਹੋ ਗਿਆ ਮੈਂ ਵੀ ਥੱਕ ਗਿਆ ਤਾਂ ਉਹਦੀ ਹਾਜ਼ਰੀ ਖਿੱਚ ਲੈਣਾ ਖੈਰ ਇੱਧਰ ਆਉਣ ਲਈ ਥਕਾਵਟ ਨਹੀਂ ਚਾਹੀਦੀ ਗੁਰਪੁਰਬ ਮਨਾ ਲਿਆ 1 ਤੋਂ 2 ਮਨਾ ਲਿਆ ਤੇ 5 ਵਜੇ ਫੇਰ ਵੀ ਮੱਥਾ ਟੇਕ ਦੇ ਆ ਕੇ ਕਿਉਂਕਿ ਪਾਪ ਪੁਰਸ਼ਾਰਥ ਲੈ ਪਰਮਾਰਥ ਇਹਦੀ ਪ੍ਰਾਪਤੀ ਤੇ ਉਦਮ ਨਾਲ ਹੀ ਹੈ ਉਦਮ ਕਰਦਿਆਂ ਜੀਓ ਤੂੰ ਤਮਾਮ ਦਿਆ ਸੁਖ ਪਹੁੰਚ ਧਿਆਨ ਧਿਆਨ ਪ੍ਰਭੂ ਮਿਲੇ ਨਾਨਕ ਤੇਰੀ ਚਿੰਤ ਪਾਪ ਪੁਰਸ਼ਾਰਥ ਲੈ ਪਰਮਾਰਥ ਸਮਝ ਯਥਾਰਥ ਧਿਆਨ ਕਰੋ ਪੁਰਸ਼ਾਰਥ ਨੂੰ ਪਰਮਾਰਥ ਨਾਲ ਜੋੜ ਔਰ ਇਸ ਨੂੰ ਯੋਗ ਸਮਝ ਪਏ ਇਹੀ ਤਰੀਕਾ ਹੈ ਅਗਲੀ ਬਾਤ ਕਹਿੰਦੇ ਨੇ ਆਤਮ ਰੰਗ ਕੇ ਅੰਗ ਕੋ ਪਾ ਕਰ ਆਤਮਾ ਦੇ ਰੰਗ ਨੂੰ ਪਾ ਕਰ ਭਗਵਾਨ ਦਾਸ ਜੀ ਕਹਿੰਦੇ ਨੇ ਤੇ ਮੈਂ ਪਰਮਾਤਮਾ ਨੂੰ ਪਾ ਲਿਆ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਉਸਦੇ ਆਤਮ ਰੰਗ ਵਿੱਚ ਮੈਂ ਆਪਣੀ ਆਤਮਾ ਰੰਗੀ ਲਈ ਹੈ ਰੰਗੀ ਗਈ ਹੈ ਤੇ ਇਹ ਲਾਲ ਰੰਗ ਜਿਸ ਕੋ ਲੱਗਾ ਜਿਸ ਕੇ ਵਿੱਚ ਭਾਗਾ ਮੈਂ ਕਦੇ ਨਾ ਹੋਵੇ ਇਹਦਾ ਲਾਗੇ ਦਾਦਾ ਉਹ ਮੈਂ ਪਾ ਲਿਆ ਤੇ ਕਹਿੰਦਾ ਹੁਣ ਜਿਮਜੋ ਰੰਗ ਚੜ ਗਿਆ ਨਾ ਚਲੂਲਾ ਰੰਗ ਤੇ ਮੈਂ ਅਪਾਰ ਸ੍ਰੀ ਵਾਹਿਗੁਰੂ ਜੀ ਨੂੰ ਪਾ ਲਿਆ ਦੇਖੋ ਬਚਨ ਇਹ ਹੈ ਭਾਈ ਦੌਲਤ ਵੀ ਕਮਾਉਣੀ ਹੈ ਤਾਂ ਗੁਰੂ ਹਰਗੋਬਿੰਦ ਜੀ ਕਹਿੰਦੇ ਨੇ ਰੁਜ਼ਗਾਰ ਹੈ ਰੁਜ਼ਗਾਰ ਹੈ ਜਾਂ ਪੁੱਤਰ ਵੀ ਚਾਹੀਦੇ ਨੇ ਕਿਉਂਕਿ ਇਹਦੇ ਨਾਲ ਮਿਸਾਲ ਕਰਨਾ ਸਾਡਾ ਲੇਕਿਨ ਪਰਮਾਤਮਾ ਦੇ ਦਰ ਵਿੱਚ ਤਾਂ ਹੀ ਜੋੜ ਬਣੇਗਾ ਜੇ ਉਸ ਨੂੰ ਯਾਦ ਕਰੀਏ ਸੁੱਤੀ ਗੰਢ ਪਵੇ ਸੰਸਾਰ ਸਿੱਖੀ ਗੰਢ ਪਵੇ ਦਰਬਾਰ ਸਮਾਪਤੀ ਕਰਦਾ ਹੋਇਆ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਇਹ ਗੱਲ ਕਹਿੰਦੇ ਸਨ ਮੈਂ ਜੈਸਾ ਪੜ੍ਹਿਆ ਸੰਸਾਰ ਤੇ ਮੈਂ ਚਿੱਤ ਨਹੀਂ ਲਾਣਾ ਪਰ ਇਹਦੇ ਤੋਂ ਚਿੱਤ ਉਚਾਰ ਵੀ ਨਹੀਂ ਕਰਨਾ

ਇੱਕ ਬੱਚੇ ਤੇ ਜਿਸ ਨੇ ਸਾਹਿਬ ਦੇ ਚਰਨਾਂ ਵਿੱਚ ਆ ਕੇ ਭੁੰਨੇ ਹੋਏ ਛੋਲੇ ਰੱਖੇ, ਪਰਾਲੀ ਵੀ ਛਾ ਦਿੱਤੀ, ਬੈਠਣ ਲਈ ਥਾਂ ਦਿੱਤੀ, ਤੇ ਸਤਿਗੁਰਾਂ ਨੇ ਉਹਦਾ ਪਿਆਰ ਵੇਖ ਕੇ ਉਸ ਨੂੰ ਕਿਹਾ ਸੀ ਆਓ ਬੈਠ ਸੁਲਤਾਨ। ਮੁਖ ਤੋਂ ਨਿਕਲ ਗਿਆ ਬਈ ਤੂੰ ਬੇਸ਼ੱਕ ਗਰੀਬ ਹੈ ਪਰ ਤੇਰਾ ਮਨ ਤਾਂ ਰਾਜਿਆਂ ਵਾਲਾ, ਤੂੰ ਏਡੀ ਸੇਵਾ ਸਾਡੀ ਕੀਤੀ ਹੈ। ਗੁਰੂ ਨਾਨਕ ਦੇ ਵਾਕ, ਔਰ ਉਸ ਤੋਂ ਦੂਸਰੇ ਦਿਨ ਹੀ ਉਸਨੂੰ ਰਾਜ ਭਾਗ ਪ੍ਰਾਪਤ ਹੋ ਗਏ। ਇਹ ਉਸ ਦੇ ਹੱਥ ਵਿੱਚ ਹੈ, ਕਿਸੇ ਨੂੰ ਕੰਗਲੇ ਤੋਂ ਪਾਤਸ਼ਾਹ ਬਣਾ ਦਿੰਦਾ ਤੇ ਕਿਸੇ ਪਾਤਸ਼ਾਹ ਨੂੰ ਭੀਖ ਮੰਗਣ ਵਿੱਚ ਵੀ ਕੋਈ ਭੀਖ ਦਿੰਦਾ ਨਹੀਂ। ਨਦਰ ਉਪੱਠੀ ਜੇ ਕਰੇ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਜੋ ਸ਼ਾਹਜਹਾਨ ਤੇ ਵੀ ਝੁਕਦਾ। ਜਦੋਂ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਵਿੱਚ ਪਾ ਲਿਆ ਤਾਂ ਹੁਕਮ ਸੀ ਕਿ ਜਿਹੜਾ ਇਸ ਨੂੰ ਮੰਗਿਆ ਵੀ ਰੋਟੀ ਦੇਵੇਗਾ ਉਹਦਾ ਵੀ ਜਨ ਬੱਚਾ ਪੀੜ ਦਿੱਤਾ ਜਾਏਗਾ। ਤੇ ਇਤਿਹਾਸ ਵਿੱਚ ਲਿਖਿਆ ਕਿ ਸ਼ਾਹਜਹਾਨ ਇੱਕ ਹੋਲਾਂ ਦੇ ਛੋਲੀਏ ਦੇ ਖੇਤ ਨੂੰ ਜਦੋਂ ਮੂੰਹ ਮਾਰਨ ਲੱਗਾ, ਕਿਉਂਕਿ ਮੁਸ਼ਕਾਂ ਬਾਹਾਂ ਬਣੀਆਂ ਹੋਈਆਂ ਸਨ, ਤੇ ਜਿਉਂ ਮੂੰਹ ਮਾਰਨ ਲੱਗਾ ਤੇ ਦਰਬਾਨ ਨੇ ਵੱਟ ਕੇ ਚਪੇੜ ਮਾਰੀ, ਆਖਿਆ ਬਾਦਸ਼ਾਹ ਦਾ ਹੁਕਮ ਨਹੀਂ। ਉਸ ਵੇਲੇ ਗੁਰੂ ਨਾਨਕ ਦੀ ਬਾਣੀ ਯਾਦ ਆਈ ਕਿ ਨਦਰ ਉਹ ਪੁੱਠੀ ਜੇ ਕਰੇ, ਸੁਲਤਾਨਾ ਘਾਉ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ। ਬਾਦਸ਼ਾਹ ਭਿੱਖਿਆ ਮੰਗੇ ਔਰ ਭਿੱਖਿਆ ਵੀ ਨਾ ਮਿਲੇ, ਇਹ ਵੀ ਉਹਦੇ ਹੁਕਮ ਵਿੱਚ ਹੈ। ਇਸ ਲਈ ਇਹ ਨਿਰੰਕਾਰ ਦੇ ਹੱਥ ਵਿੱਚ ਹੈ ਔਰ ਉਹਦੇ ਕੋਲੋਂ ਹਰ ਵੇਲੇ ਡਰ ਕੇ

ਅਜੇ ਗੁਰਿਆਈ ਨਹੀਂ ਪ੍ਰਾਪਤ ਹੋਈ। ਗੁਰੂ ਨਾਨਕ ਦੇ ਚਰਨਾਂ ਵਿੱਚ ਰਾਤ ਦਿਨ ਸੇਵਾ ਵਿੱਚ ਲੀਨ ਹਨ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਧੰਨ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਵਿੱਚ, ਮਹਾਰਾਜ ਸੁਣ ਸਮਾਧੀਆਂ ਦੇ ਦਰਸ਼ਨ ਕਰਾਓ। ਜਿਹੜੇ ਮੁੱਖੋਂ ਤਾਂ ਕੁਝ ਨਹੀਂ ਬੋਲਦੇ ਪਰ ਉਹਨਾਂ ਦੇ ਰੋਮ ਰੋਮ ਵਿੱਚੋਂ ਆਵਾਜ਼ ਆ ਰਹੀ ਹੈ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪੁਰਖਾ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਪੁਰਖਾ ਕਰਕੇ ਬੁਲਾਉਂਦੇ ਸੀ। ਕਹਿਣ ਲੱਗੇ ਪੁਰਖਾ ਨੇਤਰ ਮੂੰਦ, ਨੇਤਰ ਮੂੰਦੇ ਸਮਾਧੀ ਲੱਗੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਿਹਰ ਦਾ ਹੱਥ ਰੱਖਿਆ ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕੀ ਤੱਕਦੇ ਹਨ, ਜਾ ਰਹੇ ਹਨ ਕਿਤੇ, ਤੇ ਰਸਤੇ ਵਿੱਚ ਕੀ ਤੱਕਿਆ ਕਿ ਜਿਨ੍ਹਾਂ ਮਨੁੱਖਾਂ ਦੇ ਹੱਥ ਵੀ ਕਾਲੇ ਹਨ ਤੇ ਮੂੰਹ ਵੀ ਕਾਲੇ ਹਨ, ਉਹਨਾਂ ਨੂੰ ਪੁੱਛਿਆ ਭਾਈ ਸੁਣ ਸਮਾਧੀ ਦੇ ਦਰਸ਼ਨ ਕਿੱਥੇ ਹੋਣਗੇ। ਅਖੇ ਅੱਗੇ ਚਲਾ ਜਾ। ਅੱਗੇ ਜਾ ਕੇ ਕੀ ਤੱਕਿਆ ਕਿ ਸੂਰ ਦੇ ਮੂੰਹ ਵਾਲੇ ਲੋਕ ਫਿਰਦੇ ਹਨ, ਜਿਨ੍ਹਾਂ ਦੇ ਮੂੰਹ ਸੂਰ ਵਰਗੇ ਹਨ। ਉਹਨਾਂ ਨੂੰ ਪੁੱਛਣ ਲੱਗੇ ਭਾਈ ਸੁਣ ਸਮਾਧੀਆਂ ਦੇ ਦਰਸ਼ਨ ਕਿੱਥੇ ਹੋਣਗੇ। ਅਖੇ ਅੱਗੇ ਚਲੇ ਜਾਓ। ਅੱਗੇ ਤੁਰ ਪਏ। ਅੱਗੇ ਐਸੇ ਪੁਰਸ਼ ਆਏ ਜਿਨ੍ਹਾਂ ਦੇ ਮੁੱਖ ਦੂਸਰੇ ਪਾਸੇ ਪਿੱਠ ਪਾਸੇ ਲੱਗੇ ਹੋਏ ਹਨ। ਉਹਨਾਂ ਨੂੰ ਪੁੱਛਿਆ ਬਈ ਸੁਣ ਸਮਾਧੀਆਂ ਦੇ ਦਰਸ਼ਨ ਕਰਨੇ ਹਨ, ਅਖੇ ਅੱਗੇ ਚਲੇ ਜਾਓ, ਅੱਗੇ ਮਿਲਣਗੇ। ਉਸ ਤੋਂ ਅੱਗੇ ਜਾ ਕੇ ਕੀ ਤੱਕਿਆ, ਐਸੇ ਲੋਕ ਹਨ ਕਿ ਜਿਨ੍ਹਾਂ ਦੀ ਧੌਣਾਂ ਵਿੱਚ ਕਿੱਲੇ ਥੁੱਕੇ ਹੋਏ ਹਨ। ਭਾਵ ਧੌਣ ਨਾ ਐ ਹੁੰਦੀ ਏ, ਨਾ ਐ ਹੁੰਦੀ ਏ, ਨਾ ਨਿਉਂਦੀ ਹੈ। ਉਹਨਾਂ ਨੂੰ ਜਾ ਪੁੱਛਿਆ ਕੋਈ ਸੁਣ ਸਮਾਧੀਆਂ ਦੇ ਦਰਸ਼ਨ ਕਿੱਥੇ ਹੋਣਗੇ, ਇੱਥੇ ਅੱਗੇ ਚਲੇ ਜਾਓ। ਅੱਗੇ ਜਾ ਕੇ ਕੀ ਤੱਕਿਆ ਕਿ ਮਨੁੱਖ ਪੁੱਠੇ ਲਟਕੇ ਹੋਏ ਹਨ ਔਰ ਲੜਕੀਆਂ ਉਸ ਦਾ ਮਾਸ ਖਾ ਰਹੀਆਂ ਹਨ, ਤੁਰਨ ਤੁਰਨ ਕੇ ਮਾਸ ਖਾ ਰਹੀਆਂ ਹਨ। ਬੜੇ ਹੈਰਾਨ ਹੋਏ, ਸੁਣ ਸਮਾਧੀਆਂ ਦੀ ਥਾਂ ਪੁੱਛੀ। ਉਹਨਾਂ ਨੇ ਵੀ ਕਿਹਾ ਭਾਈ ਅੱਗੇ ਚਲੇ ਜਾਓ, ਅੱਗੇ ਦਰਸ਼ਨ ਜ਼ਰੂਰ ਹੋ ਜਾਣਗੇ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਅੰਤਰ ਧਿਆਨ ਹੋਏ ਹੋਏ ਜਦੋਂ ਇਸ ਤੋਂ ਅੱਗੇ ਗਏ ਤਾਂ ਕੀ ਤੱਕਿਆ ਕਿ ਬੜਾ ਸੁੰਦਰ ਰਮਣੀਕ ਅਸਥਾਨ ਹੈ, ਜਿੱਥੇ ਬੜੀ ਸੁੰਦਰ ਵਿਛਾਈ ਵੀ ਹੋਈ ਹੋਈ ਹੈ ਤੇ ਜਾਪਦਾ ਜਿਵੇਂ ਕੋਈ ਹੁਣੇ ਕੋਈ ਮਹਾਂਪੁਰਖ ਆਉਣ ਵਾਲੇ ਹਨ। ਮਨ ਵਿੱਚ ਸੋਚ ਹੀ ਰਹੇ ਸਨ ਕਿ ਇਤਨੇ ਨੂੰ ਉਹ ਸਤਪੁਰਸ਼ ਮਹਾਂਪੁਰਖ ਆਏ ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਪੁੱਛਣ ਲੱਗੇ। ਗੁਰੂ ਅੰਗਦ ਦੇਵ ਪਾਤਸ਼ਾਹ ਪੁੱਛਣ ਲੱਗੇ ਕਿਉਂ ਜੀ ਸੁਣ ਸਮਾਧੀਏ ਤੁਸੀਂ ਹੋ ਮਹਾਂਪੁਰਖ। ਉਹ ਕਹਿਣ ਲੱਗੇ ਸਾਨੂੰ ਦੱਸਣ ਦੀ ਲੋੜ ਨਹੀਂ, ਸਾਡੇ ਸਰੀਰ ਨਾਲ ਕੰਨ ਲਾ ਕੇ ਵੇਖੋ ਤੇ ਗੁਰਮੁਖ ਰੋਮ ਰੋਮ ਹਰ ਧਿਆਵੈ। ਇੱਕ ਇੱਕ ਸਰੀਰ ਦੇ ਰੋਮ ਵਿੱਚੋਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਦਰਸ਼ਨ ਕੀਤੇ, ਤਨ ਮਨ ਠਰ ਗਿਆ ਤੇ ਫਿਰ ਬੇਨਤੀ ਕੀਤੀ, ਮਹਾਰਾਜ ਜਦੋਂ ਮੈਂ ਰਸਤੇ ਵਿੱਚ ਆਇਆ ਕੁਝ ਪੁਰਸ਼ ਐਸੇ ਵੇਖੇ ਹਨ ਜਿਨ੍ਹਾਂ ਦੇ ਮੁੱਖ ਕਾਲੇ ਸਨ, ਇਹ ਕੀ ਕਾਰਨ ਹੈ, ਉਹਨਾਂ ਦੇ ਮੁੱਖ ਅਤੇ ਹੱਥ ਕਿਉਂ ਕਾਲੇ ਸਨ? ਤਾਂ ਉਹ ਕਹਿਣ ਲੱਗੇ ਭਾਈ ਉਹਨਾਂ ਲੋਕਾਂ ਨੇ ਵਿਪਤਾ ਵਿੱਚ, ਦੁੱਖਾਂ ਵਿੱਚ, ਭਵਜਲ ਵਿੱਚ ਅਰਦਾਸਾਂ ਤਾਂ ਕੀਤੀਆਂ ਉਸ ਈਸ਼ਵਰ ਦੇ ਅੱਗੇ, ਪ੍ਰਾਰਥਨਾ ਕੀਤੀ ਮਹਾਰਾਜ ਕਿਰਪਾ ਕਰੋ ਇਹ ਮੇਰਾ ਦੁੱਖ ਹਰਨ ਹੋ ਜਾਵੇ, ਮੈਂ ਗੁਰੂ ਕੀਆਂ ਸੰਗਤਾਂ ਨੂੰ ਲੰਗਰ ਛਕਾਵਾਂਗਾ, ਗੁਰੂ ਕਾ ਪਾਠ ਕਰਾਵਾਂਗਾ,
ਜਾਂ ਕੋਈ ਹੋਰ ਸੇਵਾ ਕਰਾਂਗਾ। ਮੰਨਤਾਂ ਤਾਂ ਮੰਨੀਆਂ, ਪਰ ਜਦੋਂ ਕਾਰਜ ਹੋ ਗਿਆ ਉਦੋਂ ਫਿਰ ਗੁਰੂ ਕੀ ਮੰਨਤ ਦਿੱਤੀ ਨਹੀਂ, ਬਚਨ ਕਰਕੇ ਮੁਕਰ ਗਏ ਹਨ। ਇਸ ਲਈ ਉਹਨਾਂ ਦੇ ਹੱਥ ਵੀ ਕਾਲੇ ਹੋ ਗਏ, ਉਹਨਾਂ ਦੇ ਮੁਖ ਵੀ ਇੱਥੇ ਵੀ ਤੇ ਦਰਗਾਹ ਵਿੱਚ ਵੀ ਕਾਲੇ ਰਹਿੰਦੇ ਹਨ। ਉਚਾਰਨ ਕਰੋ ਸ੍ਰੀ ਮਹਾਰਾਜ। ਮੈਂ ਇੱਕ ਹੋਰ ਵੀ ਵੇਖਿਆ ਕਿ ਕੁਝ ਲੋਕ ਸੂਰ ਦੇ ਮੁਖ ਵਾਲੇ ਸਨ, ਉਹ ਕਿਉਂ ਉਹਨਾਂ ਨੂੰ ਐਸੀ ਭੈੜੀ ਜੂਨੀ ਪਾਣੀ ਪਈ? ਤੇ ਉਹ ਮਹਾਂਪੁਰਖ ਕਹਿਣ ਲੱਗੇ, ਭਾਈ ਉਹਨਾਂ ਨੇ ਮਨੁੱਛਾ ਜਨਮ ਪ੍ਰਾਪਤ ਕਰਕੇ ਕੋਈ ਪੁੰਨ ਦਾਨ ਨਹੀਂ ਕੀਤਾ, ਸਗੋਂ ਭਲੇ ਪੁਰਸ਼ਾਂ ਦੀ ਨਿੰਦਿਆ ਹੀ ਕਰਦੇ ਰਹੇ ਹਨ, ਚੁਗਲੀ ਹੀ ਕਰਦੇ ਰਹੇ ਹਨ, ਕਿਸੇ ਦਾ ਸਵਾਰਿਆ ਨਹੀਂ। ਜੇ ਹੋ ਸਕਿਆ ਤਾਂ ਕਿਸੇ ਦਾ ਬਣਿਆ ਹੋਇਆ ਕੰਮ ਵਿਗਾੜ ਦਿੱਤਾ। ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ ਹਨ, ਅਸੰਖ ਗੱਲ ਵੱਢ ਹੱਤਿਆ ਕਮਾਈ। ਕਿਸੇ ਦੀ ਗੱਲ ਬਣ ਰਹੀ ਹੋਵੇ ਤੇ ਜਾ ਕੇ ਵਿਘਨ ਪਾ ਦੇਣਾ, ਉਸ ਗੱਲ ਨੂੰ ਕੱਟ ਦੇਣਾ, ਇਹ ਵੀ ਇੱਕ ਹੱਤਿਆ ਹੈ। ਉਚਾਰਨ ਕਰੋ ਸ੍ਰੀ। ਉਹਨਾਂ ਨੇ ਸਾਰੀ ਉਮਰ ਨਿੰਦਿਆ ਚੁਗਲੀ ਹੀ ਕੀਤੀ ਹੈ, ਜਿਸ ਕਰਕੇ ਉਹਨਾਂ ਨੂੰ ਮੁੱਖ ਸੂਰ ਵਾਲੇ ਪ੍ਰਾਪਤ ਹਨ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਫਿਰ ਪੁੱਛਣ ਲੱਗੇ, ਮਹਾਰਾਜ ਉਸ ਤੋਂ ਅੱਗੇ ਆ ਕੇ ਮੈਂ ਵੇਖਿਆ ਕਈਆਂ ਮਨੁੱਖਾਂ ਦੇ ਮੁੱਖ ਪਿੱਠ ਪਿੱਛੇ ਲੱਗੇ ਹੋਏ ਸਨ, ਇਹਦਾ ਕੀ ਕਾਰਨ ਹੈ, ਉਹ ਕੌਣ ਹਨ? ਤਾਂ ਉਹਨਾਂ ਸੁਣ ਸਮਾਧੀਆਂ ਨੇ ਦੱਸਿਆ ਕਿ ਇਹ ਪੁੰਨ ਦਾ ਸਦਕਾ, ਇਹਨਾਂ ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ, ਇਸ ਜਨਮ ਮਨੁੱਛਾ ਜਨਮ ਵਿੱਚ ਧਨ ਦੌਲਤ ਮਹਿਲ ਮਾੜੀਆਂ ਇੱਜ਼ਤ ਸਤਿਕਾਰ ਬਹੁਤ ਮਿਲਿਆ, ਪਰ ਉਸ ਮਾਇਆ ਵਿੱਚੋਂ ਕਦੇ ਵੀ ਕੋਈ ਇੱਕ ਪੈਸਾ ਵੀ ਚੰਗੇ ਕੰਮ ਤੇ ਨਹੀਂ ਲਾਇਆ। ਜੇ ਕੋਈ ਮਹਾਂਪੁਰਖ ਆਇਆ ਨਮਸਕਾਰ ਨਹੀਂ ਕੀਤੀ, ਜੇ ਕੋਈ ਮੰਗਤਾ ਆਇਆ ਕੁਝ ਲੋੜਵੰਦ ਆਇਆ ਪ੍ਰਾਰਥਨਾ ਕੀਤੀ ਹੈ, ਇਹਨਾਂ ਨੇ ਮੁੱਖ ਮੋੜ ਲਿਆ, ਉਹਦੇ ਵੱਲ ਵੇਖਿਆ ਤੱਕ ਨਹੀਂ। ਗਰੀਬ ਦਾ ਮੁੱਖ ਜੋ ਹੈ ਇਹ ਗੁਰੂ ਨਾਨਕ ਦੀ ਗੋਲਕ ਹੈ, ਜਿਸ ਨੇ ਗੁਰੂ ਨਾਨਕ ਦੀ ਗੋਲਕ ਵਿੱਚ ਪਾਉਣਾ ਹੋਵੇ ਉਹ ਗਰੀਬ ਦੇ ਮੁੱਖ ਵਿੱਚ ਪਾਵੇ, ਭੁੱਖੇ ਨੂੰ ਪ੍ਰਸਾਦ ਛਕਾਓ, ਵਸਤਰ ਲੈ ਦਿਓ, ਉਹਦੀ ਲੋੜ ਨੂੰ ਪੂਰਾ ਕਰੋ। ਤੇ ਜੇ ਧਨ ਹੁੰਦਿਆਂ ਸੌਂਦਿਆਂ ਉਸ ਲੋੜਵੰਦ ਦੇ ਕੋਲੋਂ ਮੂੰਹ ਮੋੜ ਲਈਏ ਤਾਂ ਅਗਲਾ ਜਨਮ ਫਿਰ ਪਿੱਠ ਦੇ ਪਿੱਛੇ ਮੂੰਹ ਲੱਗਦਾ, ਪੁੱਠੇ ਪਾਸੇ ਮੂੰਹ ਲੱਗਦਾ। ਉਚਾਰਨ ਕਰੋ ਸ੍ਰੀ ਵਾਹਿ। ਕਦੇ ਗੁਰੂ ਪੀਰ ਦੇ ਚਰਨਾਂ ਤੇ ਜਾ ਕੇ ਮੱਥਾ ਨਹੀਂ ਟੇਕਿਆ ਸ਼ਰਧਾ ਦੇ ਨਾਲ, ਕਦੇ ਮਹਾਂਪੁਰਖਾਂ ਦੀ ਸੰਗਤ ਨਹੀਂ ਕੀਤੀ, ਡਡਵਤ ਨਹੀਂ ਕੀਤੀ, ਕਦੇ ਕੋਈ ਚੰਗਾ ਕੰਮ ਨਹੀਂ ਕੀਤਾ, ਇਹ ਸਿਰ ਗੁਰੂ ਦੇ ਦਰ ਤੇ ਨਹੀਂ ਝੁਕਿਆ, ਇਸ ਲਈ ਇਹ ਮੁੱਖ ਪਿੱਛੇ ਪਾਸੇ ਜਾ ਲੱਗਿਆ। ਉਚਾਰਨ ਕਰੋ ਸ੍ਰੀ। ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੇਨਤੀ ਕੀਤੀ ਭਈ ਉਸ ਤੋਂ ਅੱਗੇ ਆ ਕੇ ਬੜਾ ਅਚਰਜ ਲੀਲਾ ਦੇਖੀ ਹੈ ਕਿ ਮਨੁੱਖ ਪੁੱਠੇ ਲਟਕੇ ਹੋਏ ਸਨ ਤੇ ਅਪਛਰਾਂ ਉਹਨਾਂ ਦਾ ਮਾਸ ਤੁਰਨ ਤੁਰਨ ਕੇ ਕੱਟ ਕੱਟ ਕੇ ਖਾ ਰਹੀਆਂ ਸੀ, ਤੇ ਉਹ ਬੜਾ ਕੁਰਲਾ ਰਹੇ ਸਨ, ਬੜੀਆਂ ਚੀਕਾਂ ਮਾਰ ਰਹੇ ਸਨ, ਬੜੇ ਦੁਖੀ ਹੋ ਰਹੇ ਸਨ। ਉਹ ਕੌਣ ਸਨ? ਇਹ ਸੁਣ ਸਮਾਧੀ, ਇਹ ਗੁਰੂ ਕੇ ਲਾਲ ਗੁਰਮੁਖ ਜਨ ਇਹ ਕਹਿਣ ਲੱਗੇ, ਭਾਈ ਉਹਨਾਂ ਨੇ ਮਨੁੱਛਾ ਜਨਮ ਪ੍ਰਾਪਤ ਕਰਕੇ ਕੋਈ ਕਾਰ ਵਿਹਾਰ ਨਹੀਂ ਕੀਤਾ, ਦੀਆਂ ਭੈਣਾਂ ਦੇ ਉਹਨਾਂ ਨੇ ਪੈਸੇ ਵੱਟੇ ਹਨ, ਮੁੱਲ ਵੱਟੇ ਹਨ, ਤੇ ਉਹ ਬਦਲਾ ਲੈਣ ਲਈ ਹੁਣ ਉਹ ਜਿਹੜੀਆਂ ਧੀਆਂ ਹਨ ਉਹ ਉਹਨਾਂ ਦਾ ਮਾਸ ਤੁਰਨ ਤੁਰਨ ਕੇ ਖਾ ਰਹੀਆਂ ਹਨ, ਉਹਨਾਂ ਕੋਲੋਂ ਬਦਲਾ ਲੈ ਰਹੀਆਂ ਹਨ। ਉਚਾਰਨ ਕਰੋ ਸ੍ਰੀ। ਇਸ ਲਈ ਹਰ ਵੇਲੇ ਉਸ ਨਿਰੰਕਾਰ ਕੋਲੋਂ ਡਰ ਕੇ ਚੱਲਣਾ ਚਾਹੀਦਾ। ਹਰ ਵੇਲੇ ਉਸ ਨਿਰੰਕਾਰ ਕੋਲੋਂ ਡਰ ਕੇ ਰਹਿਣਾ ਚਾਹੀਦਾ। ਹਜ਼ੂਰ ਦਾ ਬਚਨ ਹੈ ਕਿ ਸਭ ਕੁਛ ਪਾ ਕੇ ਵੀ, ਸਭ ਕੁਛ ਪ੍ਰਾਪਤ ਕਰਕੇ ਵੀ ਤੇਰੇ ਮਨ ਵਿੱਚ ਕੋਈ ਅਹੰਕਾਰ ਨਾ ਹੋਵੇ,
ਉਸ ਨਿਰੰਕਾਰ ਦੇ ਨਿਰਮਲ ਭਾਉ ਵਿੱਚ ਰਹਿਣਾ, ਸਦਾ ਉਹਦੇ ਡਰ ਵਿੱਚ ਰਹਿਣਾ, ਕਿਸੇ ਦਾ ਦਿਲ ਨਾ ਦੁਖਾਣਾ, ਇਹੀ ਗੁਰਮਤ ਹੈ। ਔਰ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਮੈਂ ਜਦੋਂ ਪਹਿਲੇ ਇੱਥੇ ਪਹੁੰਚਿਆ ਤਾਂ ਤੁਸੀਂ ਕੋਈ ਨਹੀਂ ਸੀ, ਤੇ ਹੁਣ ਕਿੱਥੋਂ ਆਏ ਹੋ ਆਪ? ਤਾਂ ਇਹ ਸੁਣ ਸਮਾਧੀਆਂ ਨੇ ਦੱਸਿਆ, ਬਈ ਅਸੀਂ ਮਨੁੱਖਾ ਜਨਮ ਪ੍ਰਾਪਤ ਕਰਕੇ ਸਾਸ ਗ੍ਰਾਸ ਭਗਤੀ ਕੀਤੀ ਹੈ, ਪਰ ਸ਼ਾਮ ਦੇ ਸਮੇਂ ਅਸੀਂ ਸਤ ਸੰਗਤ ਨਹੀਂ ਕੀਤੀ, ਰਹਿ ਰਾਜ ਸਾਹਿਬ ਦਾ ਪਾਠ ਨਹੀਂ ਕੀਤਾ, ਜਿਸ ਕਰਕੇ ਅਸੀਂ ਸਾਰਾ ਦਿਨ ਤਾਂ ਨਿਰੰਕਾਰ ਦੇ ਚਰਨਾਂ ਵਿੱਚ ਰਹਿੰਦੇ ਹਾਂ, ਪਰ ਜਦੋਂ ਸ਼ਾਮਾਂ ਦਾ ਸਮਾਂ ਹੁੰਦਾ, ਰਹਿਰਾਸ ਦਾ ਸਮਾਂ ਹੁੰਦਾ, ਸਤਸੰਗ ਦਾ ਸਮਾਂ ਹੁੰਦਾ, ਤਾਂ ਦਰਗਾਹ ਵਿੱਚੋਂ ਸਾਨੂੰ ਬਾਹਰ ਕੱਢ ਦਿੱਤਾ ਜਾਂਦਾ, ਬੈਕੁੰਠ ਵਿੱਚੋਂ ਸਾਨੂੰ ਬਾਹਰ ਕੱਢ ਦਿੱਤਾ ਜਾਂਦਾ। ਇਸੇ ਲਈ ਹਜ਼ੂਰ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ, ਐ ਗੁਰੂ ਕੇ ਸਿੱਖ, ਜਿੱਥੇ ਤੂੰ ਅੰਮ੍ਰਿਤ ਵੇਲੇ ਜਾਗ ਕੇ ਨਿਤਨੇਮ ਕਰਨਾ, ਸਤਸੰਗ ਕਰਨਾ, ਉੱਥੇ ਸ਼ਾਮਾਂ ਦੇ ਦੀਵਾਨ ਵਿੱਚ ਵੀ ਜਾ ਕੇ ਤੂੰ ਸਤਸੰਗ ਕਰਕੇ, ਕੀਰਤਨ ਕਰਕੇ, ਰਹਿਰਾਸ ਦਾ ਪਾਠ ਕਰ, ਰਹਿਰਾਸ ਦਾ ਪਾਠ ਸੁਣ, ਤੇ ਫਿਰ ਰਾਤ ਸੌਣ ਸਮੇਂ ਕੀਰਤਨ ਸੁਹੇਲੇ ਦਾ ਪਾਠ ਕਰ। ਜਿਹੜੇ ਮਨੁੱਖ ਰਹਿਰਾਸ ਦਾ ਪਾਠ ਰੋਜ਼ ਕਰਦੇ ਹਨ ਨਾ, ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਬਚਨ ਹੈ ਜੋ ਮੈਂ ਕਰ ਰਿਹਾ, ਤੇ ਜਿਸ ਘਰ ਵਿੱਚ ਰੋਜ਼ ਰਹਿਰਾਸ ਸਾਹਿਬ ਦਾ ਪਾਠ ਹੁੰਦਾ, ਉਸ ਘਰ ਵਿੱਚ ਕਦੇ ਧਨ ਦੌਲਤ ਦੀ ਕਮੀ ਨਹੀਂ ਆ ਸਕਦੀ, ਕਲਾ ਕਲੇਸ਼ ਦੁੱਖ ਕਦੇ ਉਸ ਅੰਦਰ ਵਾਪਰ ਨਹੀਂ ਸਕਦੇ ਜਿੱਥੇ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ। ਦੁੱਖ ਦਾਰੂ ਸੁਖ ਰੋਗ ਭਇਆ, ਉਹ ਦੁੱਖ ਹੀ ਸੁਖ ਦਾ ਰੂਪ ਧਾਰਨ ਕਰ ਜਾਂਦੇ ਹਨ ਜਿੱਥੇ ਗੁਰੂ ਕੀ ਬਾਣੀ ਦਾ ਪਾਠ ਹੁੰਦਾ। ਤੋ ਅੰਮ੍ਰਿਤ ਵੇਲੇ ਸਾਨੂੰ ਹੁਕਮ ਹੈ ਗੁਰੂ ਕਾ, ਪੰਜ ਬਾਣੀਆਂ ਦਾ ਪਾਠ ਕਰਨਾ, ਉਪਰੰਤ ਸੁਖਮਨੀ ਸਾਹਿਬ ਦਾ ਪਾਠ ਕਰੋ, ਜਪਜੀ ਸਾਹਿਬ ਦਾ ਪਾਠ ਕਰੋ। ਜਿਹੜਾ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਂਦਾ, ਸਿੰਘ ਸਦਾਉਂਦਾ, ਜਿਹਦਾ ਸਿੱਖਾਂ ਦੇ ਘਰ ਦਾ ਜਨਮ ਹੈ, ਉਹ ਅੰਮ੍ਰਿਤ ਛਕੇ। ਜਿਹੜਾ ਹਿੰਦੂ ਭਰਾ ਹੈ, ਆਪਣੇ ਧਰਮ ਵਿੱਚ ਪੱਕਾ ਰਹਿ ਕੇ ਰਾਮ ਰਾਮ ਦੀਆਂ ਮਾਲਾਂ ਫੇਰੇ, ਗੀਤਾ ਦਾ ਪਾਠ ਕਰੇ, ਹੋਰ ਜਿੱਥੇ ਉਸਦੀ ਸ਼ਰਧਾ ਹੈ ਸਿਮਰਨ ਲਈ ਸਮਾਂ, ਗੁਰੂ ਕਾ ਸਮਾਂ ਕੱਢੇ। ਕੋਈ ਮੁਸਲਮਾਨ ਹੈ, ਉਹ ਕਲਮੇ ਦਾ ਪਾਠ ਕਰੇ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹਿ ਕਬੀਰ ਸੰਸਾ ਨਹੀਂ ਅੰਤ ਪਰਮ ਗਤੀ ਪਾਏ। ਜੋ ਕੋਈ ਕਿਸੇ ਦਾ ਧਰਮ ਹੈ ਆਪਣੇ ਧਰਮ ਵਿੱਚ ਚੱਲੇਗਾ, ਉਸਦੇ ਬੇੜੇ ਪਾਰ ਹੋ ਜਾਣਗੇ। ਬੇੜੀਆਂ ਖਲੋਤੀਆਂ ਹਨ ਕਿਨਾਰੇ ਤੇ, ਸਾਰੀਆਂ ਸਮਰੱਥ ਹਨ ਪਾਰ ਕਰਨ ਦੇ, ਪਰ ਕਿਸੇ ਇੱਕ ਬੇੜੀ ਤੇ ਸ਼ਰਧਾ ਦੇ ਨਾਲ ਬੈਠ ਜਾਏਗਾ, ਉਹ ਤੈਨੂੰ ਪਾਰ ਕਰ ਦੇਵੇਗੀ। ਇਸ ਲਈ ਇਹਨਾਂ ਤੁਕਾਂ ਨੂੰ ਦਾਸ ਨੇ ਕਵਿਤਾ ਦਾ ਰੂਪ ਦਿੱਤਾ ਕਿ ਹਰ ਵੇਲੇ ਰੱਬ ਕੋਲੋਂ ਡਰ ਬੰਦਿਆ, ਹਰ ਵੇਲੇ ਡਰ, ਹਰ ਵੇਲੇ ਡਰਿਆ ਕਰ ਬੰਦਿਆ, ਮਾਣ ਨਾ ਕਰਿਆ ਕਰ, ਹਰ ਵੇਲੇ ਰੱਬ ਕੋਲੋਂ ਡਰਿਆ ਕਰ ਬੰਦਿਆ, ਮਾਣ ਨਾ ਕਰਿਆ ਕਰ, ਕਿਉਂਕਿ ਇਹ ਜਮਨਾ ਮਰਨਾ ਰੋਜੀ ਇਹ ਸਭ ਉਸਦੇ ਹੱਥ ਵਿੱਚ ਹੈ। ਜੇ ਕਿਸੇ ਨੂੰ ਨਹੀਂ ਮਿਲਿਆ ਤਾਂ ਉਹਨੂੰ ਵੇਖ ਕੇ ਤੂੰ ਮਖੌਲ ਨਾ ਕਰ, ਹੱਸ ਨਹੀਂ, ਪਤਾ ਨਹੀਂ ਤੇਰੇ ਲਈ ਕੱਲ ਕਿਹੋ ਜਿਹਾ ਆ ਰਿਹਾ। ਇਸ ਲਈ ਹਰ ਵੇਲੇ ਨਿਰਮਲ ਭਾਉ

ਸਾਈਂ ਦੇ ਮਿਲਣ ਦੀ ਸ਼ਿਕ ਹੈ, ਈਸ਼ਵਰ ਪ੍ਰਾਪਤੀ ਦੀ ਇੱਛਾ ਹੈ, ਉਹਨਾਂ ਨੂੰ ਫਿਰ ਕੋਈ ਹੋਰ ਇੱਛਾ ਆਪਣੇ ਵਸ ਨਹੀਂ ਕਰ ਸਕਦੀ। ਬਿਰਹੋ ਪੁਜੰਗਮ ਮਨ ਵਸੇ, ਮੰਨਤ ਨਾ ਮਾਨੇ ਕੋਏ, ਰਾਮ ਬਿਜੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸਾਈਂ ਦੇ ਮਿਲਣ ਦੀ

ਕੀੜੇ ਹਨ ਜੇ ਕਿਸੇ ਨੂੰ ਕੋਈ ਲੜ ਜਾਏ ਤਾਂ ਉਹਦੇ ਮੰਤਰ ਉਤਾਰਨ ਦੇ ਕਈ ਸਾਧਨ ਹਨ, ਉਹਦੀ ਜ਼ਹਿਰ ਉਤਾਰਨ ਦੇ ਕਈ ਸਾਧਨ ਹਨ। ਇਸ ਧਰਤੀ ਤੇ ਐਸੇ ਮੰਤਰ ਹਨ ਜੋ ਸੱਪ ਦੀ, ਬਿੱਛੂ ਦੀ, ਹੋਰ ਕਈ ਪ੍ਰਕਾਰ ਦੇ ਜ਼ਹਿਰੀਲੇ ਕੀੜਿਆਂ ਦੀ ਜ਼ਹਿਰ ਉਤਾਰ ਲੈਂਦੇ ਹਨ ਮੰਤਰ। ਪਰ ਜਿਨ੍ਹਾਂ ਨੂੰ ਉਸ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਹੈ, ਜਿਨ੍ਹਾਂ ਨੂੰ ਬਿਰਹੋਂ ਦਾ ਸੱਪ ਲੜ ਗਿਆ ਹੈ, ਉਹਨਾਂ ਨੂੰ ਬਿਨਾਂ ਦਰਸ਼ਨਾਂ ਤੋਂ ਹੋਰ ਕੋਈ ਇਲਾਜ ਨਹੀਂ ਹੈ। ਬਿਰਹੋਂ ਭੁਜੰਗਮ ਮਨ ਵਸੈ,

ਸੰਸਾਰ ਵੱਲੋਂ ਉਹ ਬਾਵਰੇ ਹੋ ਜਾਂਦੇ ਹਨ ਜਿਨ੍ਹਾਂ ਦੇ ਹੀਏ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਹੈ। ਭਗਤ ਰਵਿਦਾਸ ਜੀ ਜਿਨ੍ਹਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ, ਜਿੱਥੇ ਅਸੀਂ ਛੇ ਗੁਰੂ ਸਾਹਿਬਾਨਾਂ ਨੂੰ ਮੱਥਾ ਟੇਕਦੇ ਹਾਂ ਸ਼ਰਧਾ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਭਗਤ ਰਵਿਦਾਸ ਜੀ ਨੂੰ ਵੀ ਆਸਨ ਮਿਲਿਆ, ਬੈਠਣ ਦੀ ਥਾਂ ਮਿਲੀ ਹੈ, ਉਹਨਾਂ ਦੇ ਚਰਨਾਂ ਤੇ ਵੀ ਰੋਜ਼ ਮੱਥਾ ਟੇਕਦੇ ਹਾਂ। ਉਚਾਰਨ ਕਰੋ ਸ਼੍ਰੀ ਵਾਹਿਗੁਰੂ, ਉਹਨਾਂ ਦੇ ਚਰਨਾਂ ਤੇ ਵੀ ਰੋਜ਼ ਮੱਥਾ ਟੇਕਦੇ ਹਾਂ। ਤੋ ਜਿਨ੍ਹਾਂ ਨੇ ਵੀ ਸੱਚੇ ਦਿਲੋਂ ਉਸ ਪਰਮੇਸ਼ਰ ਦੀ ਭਗਤੀ ਕੀਤੀ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ, ਜੁਗੋ ਜੁਗ ਅਟਲ ਹੋ ਗਏ, ਅਮਰ ਹੋ ਗਏ। ਭਗਤ ਰਵਿਦਾਸ ਜੀ ਨੂੰ ਬਚਪਨ ਤੋਂ ਹੀ ਭਗਤੀ ਭਾਵ ਦੇ ਨਾਲ ਪਰਮੇਸ਼ਰ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹੋਈਆਂ ਸਨ। ਆਪ ਦਾ ਜਨਮ ਬੇਸ਼ੱਕ ਚੰਬਿਆਰਾਂ ਦੇ ਘਰ ਦਾ ਸੀ, ਪਰ ਨਿਰੰਕਾਰ ਦੇ ਘਰ ਵਿੱਚ ਕੋਈ ਜਾਤ ਪਾਤ ਦੀ ਪੁੱਛ ਨਹੀਂ, ਉੱਥੇ ਤਾਂ ਗੁਣਾਂ ਦੇ ਪੁਜਾਰੀ ਹਨ, ਗੁਣਾਂ ਦੀ ਪੂਜਾ ਹੋਣੀ ਹੈ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਾਤ ਨਹੀਂ ਪੁੱਛੀ ਜਾਣੀ। ਹਜ਼ੂਰ ਦੀ ਬਾਣੀ ਕਹਿੰਦੀ ਹੈ, ਸਭ ਤੇ ਉੱਤਮ ਗਣੋ ਚੰਡਾਲਾ, ਨਾਨਕ ਜਿਹੈ ਮਨ ਬਸੈ ਗੋਪਾਲਾ। ਜੇ ਜਾਤ ਦਾ ਨੀਵਾਂ ਹੈ ਤੇ ਉਹਦੇ ਮਨ ਵਿੱਚ ਵਸ ਗਿਆ ਸ੍ਰੀ ਵਾਹਿਗੁਰੂ, ਤਾਂ ਉਹ ਸਭ ਤੋਂ ਉੱਤਮ ਹੈ। ਸਭ ਤੋਂ ਉੱਤਮ ਜਾਤੀ ਕਿਸ ਦੀ ਹੈ? ਸਗਲ ਧਰਮ ਮੇ ਸ੍ਰਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉੱਚੀ ਜਾਤੀ ਕਿਹਦੀ ਹੈ? ਜਿਹੜਾ ਭਾਈ ਸਾਸ ਗਰਾਸ ਮਾਲਕ

ਵਸਤਰ ਵੀ ਬੜੇ ਚੰਗੇ ਪਹਿਣਦਾ ਹੋਵੇ, ਚਤੁਰ ਵੀ ਹੋਵੇ, ਹਜ਼ੂਰ ਕਹਿੰਦੇ ਹਨ ਉਹ ਨਿਰੰਕਾਰ ਦੇ ਘਰ ਵਿੱਚ, ਉਹਨੂੰ ਜਿਉਂਦਿਆਂ ਵਿੱਚ ਨਹੀਂ ਗਿਣਿਆ ਜਾਏਗਾ। ਮ੍ਰਿਤਕ ਕਹੀਏ ਨਾਨਕਾ, ਜਹ ਪ੍ਰੀਤ ਨਾਹੀ ਭਗਵੰਤ। ਮਹਾਰਾਜ ਕਹਿੰਦੇ ਹਨ ਕਿ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ, ਜਹ ਪ੍ਰੀਤ ਨਾਹੀ ਭਗਵੰਤ। ਬੇਸ਼ੱਕ ਕੁਲ ਉੱਚੀ ਹੋਵੇ, ਧਨੀ ਹੋਵੇ, ਪਰ ਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਤਾਂ ਉਹਦੀ ਕੋਈ ਦਰਗਾਹ ਵਿੱਚ ਪੁੱਛ ਨਹੀਂ ਹੋਵੇਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਜੋ ਸਾਸ ਗ੍ਰਾਸ ਭਗਤੀ ਵਿੱਚ ਜੁੜੇ ਰਹਿੰਦੇ ਸਨ, ਔਰ ਆਏ ਗਏ ਪ੍ਰੇਮੀਆਂ ਦੇ ਜੋੜੇ ਗੰਢ ਨੇ, ਜਿਤਨਾ ਕੋਈ ਦੇ ਗਿਆ ਉਹ ਲੈ ਲੈਣਾ ਤੇ ਮੰਗਣਾ ਨਹੀਂ ਕਿਸੇ ਕੋਲੋਂ, ਬਈ ਇਤਨੀ ਮਜ਼ਦੂਰੀ ਮੈਨੂੰ ਦੇ। ਤੇ ਮਹਾਂਪੁਰਖਾਂ ਪਾਸੋਂ ਔਰ ਗਰੀਬਾਂ ਪਾਸੋਂ ਤਾਂ ਆਪ ਹੀ ਨਹੀਂ ਸਨ ਕੁਝ ਲਿਆ ਕਰਦੇ। ਉਸ ਪਰਮੇਸ਼ਰ ਦੇ ਬੰਦੇ ਸਮਝ ਕੇ, ਧਨ ਭਾਗ ਸਮਝ ਕੇ ਉਹਨਾਂ ਦੀ

ਤੇ ਮਨ ਗੁਰੂ ਦੇ ਚਰਨਾਂ ਵਿੱਚ ਜੋੜੀ ਰੱਖਣਾ, ਈਸ਼ਵਰ ਦੇ ਚਰਨਾਂ ਵਿੱਚ ਜੋੜੀ ਰੱਖਣਾ। ਹਰਿਦੁਆਰ ਕੁੰਭ ਦਾ ਮੇਲਾ ਲੱਗਿਆ, ਬਹੁਤ ਲੋਕ ਜਾ ਰਹੇ ਸੀ, ਇੱਕ ਬ੍ਰਾਹਮਣ ਵੀ ਜਾ ਰਿਹਾ ਸੀ। ਭਗਤ ਰਵਿਦਾਸ ਜੀ ਨੇ ਵੇਖਿਆ ਬਈ ਬ੍ਰਾਹਮਣ ਦਾ ਜੋੜਾ ਫਟਿਆ ਹੋਇਆ ਤੇ ਜਾ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਂ ਤੁਹਾਡੇ ਜੋੜੇ ਦੀ ਸੇਵਾ ਕਰ ਦੇਵਾਂ, ਇਹਨੂੰ ਠੀਕ ਕਰ ਦੇਵਾਂ, ਗੰਢ ਦੇਵਾਂ। ਬ੍ਰਾਹਮਣ ਨੇ ਜੋੜਾ ਦੇ ਦਿੱਤਾ, ਭਗਤ ਰਵਿਦਾਸ ਜੀ ਨੇ ਬੜੇ ਪਿਆਰ ਨਾਲ ਇਹ ਗੰਢ ਦਿੱਤਾ, ਜੋੜੇ ਨੂੰ ਸਾਫ਼ ਕਰ ਦਿੱਤਾ। ਹੁਣ ਉਹ ਬ੍ਰਾਹਮਣ ਕੁਝ ਦੇਣਾ ਚਾਹੁੰਦਾ ਸੀ, ਪਰ ਭਗਤ ਜੀ ਕਹਿਣ ਲੱਗੇ, ਨਾ ਮਹਾਰਾਜ, ਧੰਨ ਭਾਗ ਹਨ, ਆਪ ਦੀ ਸੇਵਾ ਮਿਲ ਗਈ ਹੈ, ਮੈਨੂੰ ਇਤਨਾ ਹੀ ਕਾਫੀ ਹੈ। ਬ੍ਰਾਹਮਣ ਨੇ ਹੱਠ ਕੀਤਾ, ਆਖਿਆ ਬਈ ਮੈਂ ਤਾਂ ਕੁਝ ਨਾ ਕੁਝ ਜ਼ਰੂਰ ਦੇਣਾ, ਤੇ ਇੱਕ ਕਸੀਰਾ, ਇੱਕ ਪੈਸੇ ਦਾ ਤੀਸਰਾ ਹਿੱਸਾ ਜੋ ਹੈ ਉਹ ਕਸੀਰਾ ਕਿਹਾ ਕਰਦੇ ਸਨ ਉਸ ਨੂੰ। ਉਹ ਬ੍ਰਾਹਮਣ ਦੇਣਾ ਚਾਹੁੰਦਾ ਹੈ, ਭਗਤ ਜੀ ਲੈ ਨਹੀਂ ਰਹੇ। ਜਦੋਂ ਵੇਖਿਆ ਬਈ ਬ੍ਰਾਹਮਣ ਹੱਠ ਨਹੀਂ ਛੱਡ ਰਿਹਾ, ਤਾਂ ਬ੍ਰਾਹਮਣ ਨੂੰ ਕਿਹਾ, ਅੱਛਾ ਤੂੰ ਯਾਤਰਾ ਕਰਨ ਜਾ ਰਿਹਾ ਕੁੰਭ ਤੇ, ਗੰਗਾ ਇਸ਼ਨਾਨ ਕਰਨ ਚੱਲਿਆ, ਆਹ ਕਸ਼ੀਰਾ ਮੇਰਾ ਗੰਗਾ ਦੀ ਭੇਟਾ ਕਰ ਦੇ, ਉਚਾਰਨ ਕਰੋ ਸ੍ਰੀ। ਪਰ ਇੱਕ ਗੱਲ ਚੇਤੇ ਰੱਖੀ, ਜੇ ਆਪ ਗੰਗਾ ਹੱਥ ਕੱਢ ਕੇ ਬਾਹਰ ਮੰਗੇ ਤਾਂ ਦੇਵੀ, ਨਹੀਂ ਤਾਂ ਐਵੇਂ ਨਾ ਦੇ ਦੇਈ ਕਿਤੇ। ਇਹ ਭਗਤ ਦੀ ਮਜ਼ਦੂਰੀ ਹੈ, ਉਚਾਰਨ ਕਰੋ ਸ੍ਰੀ। ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰੂ ਸਰਬ ਨੇ ਦਾਨ ਦਾਨ ਦੇਤ ਹੈ। ਹੱਕ ਹਲਾਲ ਦੀ ਕਿਰਤ ਹੋਵੇ ਤੇ ਉਹਦੇ ਵਿੱਚੋਂ ਗੁਰੂ ਦੀ ਹਜ਼ੂਰੀ ਵਿੱਚ ਭੇਟਾ ਕੀਤੀ ਜਾਏ, ਉਹ ਕਰੋੜਾਂ ਰੁਪਈਆਂ ਦੇ ਬਰਾਬਰ ਹੈ, ਉਚਾਰਨ ਕਰੋ ਸ੍ਰੀ। ਕਿਉਂਕਿ ਉਹ ਤਾਂ ਤੇਰੀ ਭਾਵਨਾ ਦਾ ਭੁੱਖਾ ਹੈ, ਉਹ ਈਸ਼ਵਰ ਪਦਾਰਥਾਂ ਦਾ ਨਹੀਂ, ਕਿਸੇ ਹੋਰ ਵਸਤੂ ਦਾ ਨਹੀਂ, ਗੋਬਿੰਦ ਭਾਵ ਭਗਤ ਕਾ ਭੁੱਖਾ। ਉਹ ਤਾਂ ਤੇਰੀ ਭਾਵਨਾ ਵੇਖਦਾ ਕਿ ਤੇਰੇ ਅੰਦਰ ਕਿਤਨਾ ਕੁ ਪਿਆਰ ਹੈ। ਬ੍ਰਾਹਮਣ ਜਦੋਂ ਗਿਆ ਕੁੰਭ ਦਾ ਮੇਲਾ ਵੇਖਿਆ, ਯਾਤਰਾ ਕੀਤੀ, ਇਸ਼ਨਾਨ ਕਰਨ ਲੱਗਾ ਗੰਗਾ ਵਿੱਚ ਤੇ ਕਸ਼ੀਰਾ ਆਪਣੇ ਹੱਥ ਵਿੱਚ ਰੱਖ ਲਿਆ।

ਸਰਕਾਰ ਦੀ ਐਸੀ ਨੇਤ ਹੋਈ ਕਿ ਗੰਗਾ ਨੇ ਹੱਥ ਕੱਢ ਕੇ ਬਾਹਰ ਭਗਤ ਦੀ ਭੇਟਾ ਮੰਗੀ। ਜਦੋਂ ਬ੍ਰਾਹਮਣ ਨੇ ਦੇ ਦਿੱਤੀ ਤਾਂ ਮਾਤ ਗੰਗਾ ਨੇ ਆਪਣੇ ਹੱਥ ਤੋਂ ਇੱਕ ਸੁੰਦਰ ਕੜਾ ਉਤਾਰ ਕੇ ਪੰਡਿਤ ਨੂੰ ਦੇ ਦਿੱਤਾ, ਬਈ ਇਹ ਮੇਰੇ ਵੱਲੋਂ ਪ੍ਰਸਾਦ ਦੇ ਦੇਈ ਭਗਤ ਜੀ ਨੂੰ, ਨਾਲੇ ਮੇਰੇ ਵੱਲੋਂ ਨਮਸਕਾਰ ਵੀ ਕਰੀ, ਕਿਉਂਕਿ ਸਾਰੀ ਪ੍ਰਕਿਰਤੀ ਮਹਾਂਪੁਰਖਾਂ ਦੇ ਚਰਨਾਂ ਤੇ ਨਮਸਕਾਰ ਕਰਦੀ ਹੈ। ਗੰਗਾ ਜਮੁਨਾ ਸੁਰਸਤੀ ਗੋਦਾਵਰੀ ਤੇ ਕਰੇ ਧੂਰ ਉਦਮ ਸਾਧੂ ਕੀ ਤਾਈ। ਗੰਗਾ ਜਮੁਨਾ ਸੁਰਸਤੀ ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ। ਕਿਲ ਵਿਖ ਮੈਲ ਭਰੇ ਪਰੇ ਹੰਬਰੇ ਵਿੱਚ ਹੰਬਰੀ ਮੈਲ ਸਾਧੂ ਕੀ ਧੂੜ ਗਵਾਈ। ਜਿਹੜੇ ਮਹਾਂਪੁਰਖ ਹੁੰਦੇ ਹਨ ਨਾ

ਹੀਰਿਆਂ ਦੇ ਨਾਲ ਜੜਤ ਹੈ। ਜਦੋਂ ਪੰਡਿਤ ਨੇ ਇਹ ਕੜਾ ਵੇਖਿਆ ਘਰ ਲਿਆਇਆ, ਮਨ ਲੋਭਾਏ ਮਾਨ ਹੋ ਗਿਆ, ਲਾਲਚੀ ਹੋ

ਸੀ ਉਹ ਵੀ ਤਾਂ ਮੇਰਾ ਹੀ ਸੀ ਨਾ ਜਿਹਦੇ ਬਦਲੇ ਗੰਗਾ ਨੇ ਇਹ ਕੜਾ ਦਿੱਤਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਘਰ ਵਾਲੀ ਵੀ ਕਹਿਣ ਲੱਗੀ ਬਈ ਇਸ ਕੜੇ ਨੂੰ ਇੱਥੇ ਹੀ ਰੱਖੋ, ਤੁਸੀਂ ਉਹਨੂੰ ਕੀ ਦੇਣਾ। ਮਨ ਲਾਲਚ ਵਿੱਚ

ਜ਼ਰੂਰ ਹੋਵੇਗਾ ਉਹ ਵੀ ਮੈਨੂੰ ਲਿਆ ਕੇ ਦਿਓ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਜੇ ਨੇ ਬ੍ਰਾਹਮਣ ਨੂੰ ਬੁਲਾਇਆ, ਪਹਿਲਾਂ ਤਾਂ ਨਾ ਨੁੱਕਰ ਕੀਤੀ ਬ੍ਰਾਹਮਣ ਨੇ, ਤੇ ਫਿਰ ਸੱਚੋ ਸੱਚ ਦੱਸ ਦਿੱਤਾ, ਭਾਈ ਮੈਂ ਤਾਂ ਭਗਤ ਰਵਿਦਾਸ ਦੀ ਭੇਟਾ ਲੈ ਗਿਆ ਸਾਂ ਗੰਗਾ ਦੀ। ਗੰਗਾ ਨੇ ਹੱਥ ਕੱਢ ਕੇ ਉਹ ਭੇਟਾ ਲੈ ਲਈ ਹੈ, ਉਹਦੇ ਬਦਲੇ ਆਹ ਕੜਾ ਦਿੱਤਾ ਹੈ, ਮੈਂ ਇਹਦੇ ਨਾਲ ਦਾ ਦੂਸਰਾ ਨਹੀਂ ਲਿਆ ਸਕਦਾ, ਮੈਂ ਲੋਭੀ ਹਾਂ, ਮੈਂ ਸਜ਼ਾ ਦੇ ਲਾਇਕ ਹਾਂ, ਮੈਂ ਇੱਕ ਬ੍ਰਾਹਮਣ ਹੋ ਕੇ ਇਤਨਾ ਨੀਚ ਵਿਚਾਰ ਕੀਤੀ ਹੈ, ਸੋਚ ਕੀਤੀ ਹੈ, ਕੰਮ ਕੀਤਾ, ਮੈਨੂੰ ਬਖਸ਼ੋ। ਹਾਂ ਮੈਂ ਬੇਨਤੀ ਕਰਦਾ ਹਾਂ ਭਗਤ ਜੀ ਨੂੰ ਜਾ ਕੇ, ਸ਼ਾਇਦ ਉਹ ਇਹਦੇ ਨਾਲ ਦਾ ਕੋਈ ਕੜਾ ਦੇ ਦੇਣ। ਤਾਂ ਬ੍ਰਾਹਮਣ ਭਗਤ ਰਵਿਦਾਸ ਜੀ ਦੇ ਪਾਸ ਆ ਕੇ ਨਮਸਕਾਰ ਕਰਕੇ ਭਗਤ ਜੀ ਦੇ ਚਰਨ ਪਕੜ ਲਏ, ਭਈ ਮੈਂ ਲੋਭੀ ਹਾਂ।

ਇੱਕ ਮਹਾਤਮਾ ਸਾਧੂ ਜੋ ਰਸੈਣੀ ਸੀ ਇੱਕ ਪਾਰਸ ਦੀ ਗੀਟੀ ਦੇ ਗਿਆ। ਭਗਤ ਜੀ ਮੈਂ ਵੇਖਦਾ ਹਾਂ ਤੁਸੀਂ ਥੋੜੀ ਜਿਹੀ ਕਮਾਈ ਕਰਦੇ ਹੋ ਤੇ ਸੰਗਤਾਂ ਬਹੁਤ ਆਉਂਦੀਆਂ ਨੇ ਜਿਨ੍ਹਾਂ ਨੂੰ ਛਕਾ ਦਿੰਦੇ ਹੋ, ਤੁਸੀਂ ਪਤਾ ਨਹੀਂ ਤੁਹਾਨੂੰ ਆਪਣੇ ਵਾਸਤੇ ਵੀ ਕੁਝ ਬਚਦਾ ਕਿ ਨਹੀਂ ਬਚਦਾ। ਆ ਪਾਰਸ ਲੈ ਲਓ, ਜਿਤਨਾ ਲੋੜ ਹੋਵੇ ਰੋਜ਼ ਦੇ ਰੋਜ਼ ਸੋਨਾ ਬਣਾ ਲਿਆ ਕਰੋ, ਨਾਲੇ ਤਾਂ ਬੜਾ ਸੁੰਦਰ ਮੰਦਰ ਬਣਾਓ ਇੱਥੇ, ਨਾਲੇ ਸੰਗਤਾਂ ਦੇ ਲੰਗਰ ਦਾ ਪ੍ਰਬੰਧ ਰੱਖਿਆ ਕਰੋ। ਤੁਸੀਂ ਕਿਹੜਾ ਆਪਣੇ ਕੋਲ ਰੱਖ ਲੈਣਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਭਗਤ ਜੀ ਮੁਸਕਰਾ ਪਏ, ਕਹਿਣ ਲੱਗੇ ਪੱਲੇ ਰਿਜਕ ਨਾ ਬਣਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਤਪਕਾ ਰੱਬ ਦਾ ਤਿੰਨਾ ਰਿਜਕ ਹਮੇਸ਼, ਜੋ ਭਗਵਾਨ ਭੇਜਦਾ ਜੋ ਨਿਰੰਕਾਰ ਭੇਜਦਾ ਵੰਡ ਕੇ ਛਕ ਲੈਂਦੇ ਹਾਂ, ਅਸੀਂ ਕਿਹੜਾ ਕੋਲੋਂ ਲੈ ਕੇ ਕਿਸੇ ਨੂੰ ਦਿੰਦੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਸੀਂ ਕੌਣ ਹਾਂ ਕਿਸੇ

ਦੀ ਬਈ ਨਹੀਂ ਮੈਂ ਤਾਂ ਪਾਰਸ ਦੇ ਕੇ ਜਾਣਾ ਤਾਂ ਭਗਤ ਜੀ ਕਹਿਣ ਲੱਗੇ ਉਹ ਉੱਪਰ ਰੱਖ ਦੇ ਸਾਧੂ ਤਾਂ ਰੱਖ ਕੇ ਚਲਾ ਗਿਆ ਬਈ ਸ਼ਾਇਦ ਮੇਰੇ ਸਾਹਮਣੇ ਕੁਝ ਨਹੀਂ ਕਰਨਾ ਚਾਹੁੰਦੇ ਜਦੋਂ ਮੈਂ ਦੇ ਦੇਵਾਂਗਾ ਪਿੱਛੋਂ ਕੁਝ ਕਰਨਗੇ ਮੁਦਤ ਦੇ ਬਾਅਦ ਸਾਲ ਦੋ ਸਾਲਾਂ ਦੇ ਬਾਅਦ ਜਦੋਂ ਸਾਧੂ ਲੰਘਿਆ ਬਈ ਸੁੰਦਰ ਮੰਦਰ ਹੋਣਗੇ ਲੰਗਰ ਚੱਲ ਰਹੇ ਹੋਣਗੇ ਦਾਨ ਹੋ ਰਹੇ ਹੋਣਗੇ ਕਿਉਂਕਿ ਮੈਂ ਪਾਰਸ ਦੇ ਗਿਆ ਸੀ ਜਦੋਂ ਸਾਧੂ ਉੱਥੋਂ ਲੰਘਿਆ ਤਾਂ ਭਗਤ ਰਵਿਦਾਸ ਜੀ ਉਸੇ ਤਰ੍ਹਾਂ ਜੋੜੇ ਗੰਢ ਰਹੇ ਹਨ ਜੁੜੇ ਹੋਏ ਹਨ ਉਸ ਨਿਰੰਕਾਰ ਦੇ ਚਰਨਾਂ ਵਿੱਚ ਸਾਧੂ ਕਹਿਣ ਲੱਗਾ ਮਹਾਰਾਜ ਮੈਂ ਤੁਹਾਨੂੰ ਪਾਰਸ ਦੇ ਗਿਆ ਸਾਂ ਕਹਿਣ ਲੱਗੇ ਜਿੱਥੇ ਰੱਖ ਗਿਆ ਸੈਂ ਉੱਥੋਂ

0: ਸਿੱਖਿਆ ਲਈ ਉਪਦੇਸ਼ ਲਿਆ, ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਜਦੋਂ ਆ ਕੇ ਉਪਦੇਸ਼ ਲਿਆ, ਕਿਉਂਕਿ ਆਪ ਬਨਾਰਸ ਰਹਿੰਦੇ ਸਨ ਭਗਤ ਜੀ, ਤੇ ਜਿਤਨੇ ਬ੍ਰਾਹਮਣ ਸਨ ਸਾਰੇ ਹੀ ਨਾਰਾਜ਼ ਹੋ ਗਏ, ਭਾਈ ਵੇਖੋ ਉੱਚ ਕੋਟੀ ਦੇ ਉੱਚੀ ਕੁਲ ਵਾਲੇ ਬ੍ਰਾਹਮਣਾਂ ਨੂੰ ਛੱਡ

ਰਾਣੇ ਹੋ ਤੇ ਤੁਹਾਡੀ ਘਰ ਵਾਲੀ ਰਾਣੀ ਚਾਲਾ ਨੇ ਇੱਕ ਚਮਾਰ ਨੂੰ ਗੁਰੂ ਧਾਰਨ ਕੀਤਾ। ਕਿਰਪਾ ਕਰੋ ਇਹਨੂੰ ਸਮਝਾਓ ਇਹਦੇ ਅਕਲ ਨੂੰ ਕੀ ਹੋ ਗਿਆ। ਰਾਜੇ ਨੇ ਜਦੋਂ ਪੁੱਛਿਆ ਤਾਂ ਰਾਣੀ ਚਾਲਾ ਕਹਿਣ ਲੱਗੀ, ਰਾਜਨ ਇੱਕ ਵੇਰਾ ਮੇਰੇ ਨਾਲ ਚਲੋ ਔਰ ਭਗਤ ਜੀ ਦੇ ਦਰਸ਼ਨ ਕਰੋ, ਤੁਹਾਡਾ ਤਨ ਮਨ ਠਰ ਜਾਏਗਾ। ਉਹ ਤਾਂ ਭਗਵਾਨ ਦਾ ਰੂਪ ਹਨ ਵਿਚਾਰਨ।

ਇਹ ਬੇਨਤੀ ਵੀ ਉਹੀ ਕਰ ਸਕਦੇ ਹਨ। ਬਿਰਹਾਂ ਬਿਰਹਾਂ ਆਖੀਏ ਬਿਰਹਾਂ ਤੂੰ ਸੁਲਤਾਨ, ਜਿਸ ਤਨ ਬਿਰਹਾਂ ਨਾ ਉਪਜੇ ਸੋ ਤਨ ਜਾਣ ਮਸਾਣ। ਜਿਸ ਦੇ ਹਿਰਦੇ ਵਿੱਚ ਪ੍ਰਭੂ ਦੇ ਮਿਲਣ ਦਾ ਪਿਆਰ ਨਹੀਂ, ਗੁਰੂ ਦੇ ਚਰਨਾਂ ਦਾ ਪਿਆਰ ਨਹੀਂ, ਗੁਰੂ ਦੇ ਦਰਸ਼ਨਾਂ ਦਾ ਪਿਆਰ ਨਹੀਂ, ਉਹ ਵੀ ਕੋਈ ਹਿਰਦਾ ਹੈ? ਸਾਹਿਬ ਜੀ ਕਹਿੰਦੇ ਨੇ ਉਹ ਹਿਰਦਾ ਨਹੀਂ ਹੈ, ਉਹ ਤਾਂ ਇੱਕ ਸ਼ਮਸ਼ਾਨ ਹੈ। ਗੁਰੂ ਕੇ ਸਿੱਖ ਦਾ ਹਿਰਦਾ ਜਿਹਦੇ ਵਿੱਚ ਹਰ ਵੇਲੇ ਗੁਰੂ ਕਾ ਰੂਪ ਵਸਿਆ ਹੋਇਆ, ਆ ਗੁਰੂ ਕਾ ਸਿੱਖ ਜੋ ਜੰਗਲਾਂ ਵਿੱਚ ਰਹਿੰਦਾ, ਝੁੱਗੀ ਪਾ ਕੇ ਕੋਈ ਲੰਘੇ ਮੁਸਾਫਿਰ ਆਏ ਗਏ ਨੂੰ ਪਾਣੀ ਪਿਲਾਉਂਦਾ। ਇੱਕ ਦਿਨ ਇੱਕ ਡੋਲਾ ਜਾ ਰਿਹਾ ਜਿਹਦੇ ਵਿੱਚ ਵਿਆਹੀ ਹੋਈ ਲੜਕੀ ਬੈਠੀ, ਤਾਂ ਡਾਕੂ ਪੈ ਗਏ, ਡੋਲਾ ਲੁੱਟਣ ਲੱਗੇ। ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੰਘ ਸੂਰਮਾ, ਸਾਰੇ ਡੋਲਾ ਛੱਡ ਕੇ ਭੱਜ ਗਏ, ਡਾਕੂ ਲੁੱਟਣ ਲੱਗੇ, ਤਾਂ ਇਹਨੇ ਕੱਲਿਆਂ ਸਾਰਿਆਂ ਨਾਲ ਮੁਕਾਬਲਾ ਕੀਤਾ, ਡੋਲੇ ਨੂੰ ਵੀ ਲੁੱਟਣ ਤੋਂ ਬਚਾ ਲਿਆ ਤੇ ਲੜਕੀ ਨੂੰ ਵੀ ਅਮਨ ਅਮਾਨ ਲੈ ਕੇ ਸ਼ਹਿਰ ਵਿੱਚ ਪਹੁੰਚ ਗਿਆ। ਲੇਕਿਨ ਸਾਰੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਹੋ ਗਏ, ਥਾਂ ਥਾਂ ਤੇ ਘਾਉ ਪਏ ਹਨ ਤੇ ਰਸਤੇ ਵਿੱਚ ਆ ਕੇ ਡਿੱਗ ਪਿਆ ਤੇ ਮੂੰਹ ਵਿੱਚੋਂ ਕਹਿੰਦਾ, ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਇੱਥੋਂ ਲੰਘ ਰਹੇ ਹਨ ਸੋਇਨਾ ਤੇ ਮੋਇਨਾ, ਜੋ ਵੈਸ਼ਨੋ ਮਤ ਦੇ ਦੰਪਤੀ ਹਨ। ਸੋਇਨਾ ਮੋਇਨਾ ਆ ਵੈਸ਼ਨੋ ਮਤ ਦੇ ਦੰਪਤੀ ਉੱਥੋਂ ਲੰਘ ਰਹੇ ਸਨ, ਕਿਉਂਕਿ ਇਹਨਾਂ ਦਾ ਨੇਮ ਸੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਆਪ ਇਸ਼ਨਾਨ ਕਰਨਾ ਤੇ ਫਿਰ ਗਾਗਰ ਲੈ ਕੇ ਨਦੀ ਤੇ ਜਾਣਾ, ਉੱਥੋਂ ਜਲ ਦੀ ਭਰ ਕੇ ਲਿਆਉਣਾ, ਠਾਕੁਰ ਨੂੰ ਇਸ਼ਨਾਨ ਕਰਾਉਣਾ। ਅੱਜ ਜਦੋਂ ਨਦੀ ਤੋਂ ਜਲ ਦੀ ਗਾਗਰ ਭਰ ਕੇ ਲਿਆ ਰਹੇ ਤੇ ਕੰਨਾਂ ਵਿੱਚ ਆਵਾਜ਼ ਕਹੀ ਪਈ, ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਕੀ ਵੇਖਿਆ, ਕੋਈ ਜ਼ਖਮੀ ਹਾਲਤ ਵਿੱਚ ਆ ਤੜਪ ਰਿਹਾ ਤੇ ਮੁੱਖ ਵਿੱਚੋਂ ਕਹਿੰਦਾ, ਪਾਣੀ, ਸਾਡੇ ਕੋਲ ਪਾਣੀ ਹੈ, ਇਹ ਪਾਣੀ ਮੰਗ ਰਿਹਾ। ਤਾਂ ਇਹ ਮਨ ਵਿੱਚ ਆਇਆ, ਇਹ ਤਾਂ ਪੂਜਾ ਦਾ ਪਾਣੀ ਹੈ, ਠਾਕੁਰ ਨੂੰ ਇਸ਼ਨਾਨ ਕਰਾਉਣ ਦਾ ਪਾਣੀ ਹੈ, ਜੇ ਇਸ ਨੂੰ ਪਿਲਾ ਦਿੱਤਾ ਤਾਂ ਜੂਠਾ ਹੋ ਜਾਏਗਾ। ਸਾਧ ਸੰਗਤ ਬੋਲੋ ਸ੍ਰੀ। ਆਖਿਆ, ਤੂੰ ਭਾਈ ਕੁਝ ਦੇਰ ਠਹਿਰ, ਅਸੀਂ ਠਾਕੁਰ ਨੂੰ ਇਸ਼ਨਾਨ ਕਰਾ ਆਈਏ, ਫਿਰ ਆ ਕੇ ਤੈਨੂੰ ਪਾਣੀ ਪਿਲਾਉਂਦੇ ਹਾਂ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਇੱਕ ਪਾਸੇ ਤਾਂ ਠਾਕੁਰ ਨਾਲ ਏਡਾ ਪਿਆਰ ਕਰਨਾ ਤੇ ਦੂਸਰੇ ਪਾਸੇ ਉਹਦੇ ਬਣਾਏ ਹੋਏ ਬੰਦਿਆਂ ਨੂੰ ਪਾਣੀ ਤੱਕ ਨਾ ਦੇਣਾ। ਉਹ ਲੰਘ ਗਏ ਅੱਗੇ, ਪਾਣੀ ਨਾ ਪਿਲਾਇਆ ਤਾਂ ਸਿੱਖ ਨੇ ਜਾਉਂਦਿਆਂ ਇਹ ਮੂੰਹ ਚੋਂ ਬਚਨ ਆਖੇ, ਇੱਕ ਪਾਸੇ ਰੱਬ ਨਾਲ ਏਡਾ ਪਿਆਰ, ਠਾਕੁਰ ਨੂੰ ਇਸ਼ਨਾਨ ਕਰਾਉਣਾ, ਦੂਸਰੇ ਪਾਸੇ ਘੁੱਟ ਪਾਣੀ ਦਾ ਨਾ ਪਿਲਾਉਣਾ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ। ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਏ, ਠਾਕੁਰ ਨੂੰ ਇਸ਼ਨਾਨ ਕਰਾਇਆ, ਪੂਜਾ ਵਿੱਚ ਜੁੜੇ, ਵੀਣਾ ਚੁੱਕ ਕੇ ਕੀਰਤਨ ਆਰੰਭ ਕਰਨ ਲੱਗੇ। ਲੇਕਿਨ ਅੱਜ ਪੂਜਾ ਵਿੱਚ ਮਨ ਨਹੀਂ ਲੱਗਦਾ, ਬਾਰ ਬਾਰ ਆਵਾਜ਼ ਆਉਂਦੀ ਹੈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਉਹ ਸਿੱਖ ਯਾਦ ਆਇਆ, ਪਾਣੀ ਲੈ ਕੇ ਜਦੋਂ ਉਸ ਥਾਂ ਤੇ ਪਹੁੰਚੇ, ਭੀੜ ਲੱਗੀ ਹੋਈ, ਉਹ ਜਿਹੜਾ ਸਿੱਖ ਸੀ ਤਦ ਤੱਕ ਉਹ ਪ੍ਰਾਣ ਤਿਆਗ ਚੁੱਕਾ ਸੀ। ਸਾਧ ਸੰਗਤ ਬੋਲੋ ਸ੍ਰੀ। ਪ੍ਰਾਣ ਛੱਡ ਗਿਆ, ਸਾਰੇ ਖੜੋਤੇ ਇਹੀ ਕਹਿ ਰਹੇ ਸਨ, ਇਹ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਸੀ, ਜਿਸ ਨੇ ਡੋਲਾ ਲੁੱਟਣ ਤੋਂ ਬਚਾਇਆ ਤੇ ਦੂਜਿਆਂ ਦੀ ਖਾਤਰ ਆਪਣੀ ਜਾਨ ਦੇ ਦਿੱਤੀ, ਤੇ ਆ ਵਿਚਾਰਾ ਘੁੱਟ ਪਾਣੀ ਦਾ ਮੰਗਦਾ ਚਲਾ ਗਿਆ, ਕਿਸੇ ਨੇ ਪਾਣੀ ਮੂੰਹ ਵਿੱਚ ਨਾ ਪਾਇਆ। ਤਾਂ ਇਹਨਾਂ ਦੋਨੋਂ ਦੇ ਕੰਨਾਂ ਵਿੱਚ ਆਵਾਜ਼ ਪਈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ।
फिर इन्हां ने अरदास कीती कि हुण असीं की करिए, साडे कोल धन है, इहदे नाम दियां बाउलियां ला देने हां, खूह बना देंदे हां। खूह लाए, बाउलियां पुटाइयां, लेकिन अजे भी यही आवाज कन्नां विच गूंजदी है सिख दी कि जाओ तुहानूं ठाकुर दर्शन नहीं देणगे। सात संगत बोलो श्री ता किसे ने आके स्रोत पाई सोइना मोइना नूं के धन गुरु गोबिंद सिंह सच्चे पातशाह इस पिंड विच आ रहे हन, ते तुसी उना दे चरना ते टह के अपनियां भुल्लां बख्शा लो। आ गए पिंड दे दरवाजे बूहे ते खड़ो गए आके, राह ते उपर सोइना ते मोइना जिथों धन गुरु गोबिंद सिंह पातशाह ने लंघना है, सवेरे ही आके खड़ो गए। नाले खड़ोते हन, नाले ए तुकां पढ़दे हन की

ਕਿਸੇ ਨੇ ਆ ਕੇ ਆਖਿਆ, ਸੋਇਨਾ ਮੋਇਨਾ ਤੁਸੀਂ ਇੱਥੇ ਕਿਉਂ ਖੜੋਤੇ ਹੋ? ਆਖਿਆ, ਇੱਥੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੰਘਣਾ, ਸਵੇਰੇ ਦੀ ਸ਼ਾਮ ਹੋ ਗਈ, ਅਸੀਂ ਖੜੋਤੇ ਹਾਂ। ਤਾਂ ਗੁਰੂ ਕੇ ਸਿੱਖ ਨੇ ਆਖਿਆ, ਆ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੂਸਰੇ ਰਸਤੇ ਤੋਂ ਆ ਕੇ ਨਗਰ ਵਿੱਚੋਂ ਤਾਂ ਹੋ ਕੇ ਵੀ ਚਲੇ ਗਏ। ਤਾਂ ਕੰਨਾਂ ਵਿੱਚ ਫਿਰ ਆਵਾਜ਼ ਗੂੰਜੀ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ ਘਰ ਆਏ, ਨਾ ਨੀਂਦ ਪੈਂਦੀ ਹੈ ਨਾ ਚੈਨ ਆਉਂਦਾ, ਕੀ ਕਰੀਏ? ਤਾਂ ਕਿਸੇ ਗੁਰੂ ਕੇ ਸਿੱਖ ਨੇ ਸਰੋਤ ਪਾਈ, ਜੇ ਆਪਣੇ ਗੁਨਾਹ ਬਖਸ਼ਾਉਣੇ ਨੇ ਨਾ ਤਾਂ ਆਨੰਦਪੁਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਓ। ਦੋਣੋ ਤੁਰ ਪਏ ਆਨੰਦਪੁਰ ਸਾਹਿਬ ਵੱਲ ਬੇਨਤੀ ਕਰਦੇ ਹੋਏ ਇਹ

ਆਏ ਜਦੋਂ ਆਨੰਦਪੁਰ ਸਾਹਿਬ ਦਰਬਾਰ ਵਿੱਚ ਨਹੀਂ ਗਏ, ਉੱਥੇ ਆਏ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੋਹਣਾ ਬਾਗ ਸੀ ਤੇ ਬਾਗ ਦੀ ਸੇਵਾ ਕਰ ਰਿਹਾ ਭਾਈ ਕੇਸਰਾ ਸਿੰਘ। ਆ ਕੇ ਚਰਨਾਂ ਵਿੱਚ ਬੇਨਤੀ ਕੀਤੀ, ਭਾਈ ਸਾਹਿਬ ਕਿਰਪਾ ਕਰੋ, ਸਾਨੂੰ ਐਸਾ ਮਾਰਗ ਦੱਸੋ ਕਿ ਸਾਡੇ ਕੋਲ ਇੱਕ ਸਿੱਖ ਦੀ ਹੱਤਿਆ ਹੋ ਗਈ ਹੈ, ਜੋ ਪਾਣੀ ਮੰਗਦਾ ਮੰਗਦਾ ਚੱਲਿਆ ਗਿਆ, ਅਸੀਂ ਉਹਦੇ ਮੂੰਹ ਵਿੱਚ ਘੁੱਟ ਪਾਣੀ ਦਾ ਨਾ ਪਾਇਆ ਤੇ ਹੁਣ ਅਸੀਂ ਇਹ ਆਪਣੇ ਸਿਰ ਤੇ ਪਿਆ ਹੋਇਆ ਗੁਨਾਹ, ਸਾਡਾ ਕੀਤਾ ਹੋਇਆ ਪਾਪ ਕਿਵੇਂ ਬਖਸ਼ਿਆ ਜਾਵੇ ਤੇ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਹੋਣ। ਭਾਈ ਕੇਸਰਾ ਸਿੰਘ ਨੇ ਆਖਿਆ, ਤੁਸੀਂ ਇਸੇ ਬਾਗ ਦੀ ਸੇਵਾ ਕਰੋ, ਸਮਾਂ ਆਏਗਾ ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਵੀ ਹੋਣ। ਭਾਈ ਕੇਸਰਾ ਸਿੰਘ ਰੋਜ਼ ਅੰਮ੍ਰਿਤ ਵੇਲੇ ਆ ਫੁੱਲਾਂ ਦੀ ਸੋਹਣਾ ਇੱਕ ਸੇਰਾ ਬਣਾ ਕੇ ਲਿਜਾਉਂਦਾ ਸੀ। ਉਹ ਸੇਰਾ ਮਾਤਾ ਜੀਤੋ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਰਬਾਰ ਵਿੱਚ ਆਉਂਦੇ ਸਨ ਤਾਂ ਉਹਨਾਂ ਦੇ ਗਲ ਵਿੱਚ ਪਾਇਆ ਕਰਦੇ ਸਨ। ਉਹ ਸੇਰਾ ਅੱਜ ਸੋਇਨਾ ਬੋਇਨਾ ਨੇ ਆਪਣੇ ਆਸੂਆਂ ਦੇ ਨਾਲ ਪਰੋਇਆ, ਤਿਆਰ ਕੀਤਾ, ਆਖਿਆ ਭਾਈ ਕੇਸਰਾ ਸਿੰਘ ਲੈ ਜਾ ਸਾਡੀ ਬੇਨਤੀ ਤੇ ਪਾਤਸ਼ਾਹ ਨੂੰ ਕਹੀ ਸਾਡੇ ਵਾਸਤੇ ਕੀ ਹੁਕਮ ਹੈ। ਜਦੋਂ ਭਾਈ ਕੇਸਰਾ ਸਿੰਘ ਸੇਰਾ ਲੈ ਕੇ ਆਇਆ, ਐਸੇ ਪਿਆਰ ਨਾਲ ਗੁੱਧਿਆ ਹੋਇਆ ਸੇਰਾ ਜਿਸ ਦੇ ਇੱਕ ਇੱਕ ਫੁੱਲ ਤੇ ਸੋਇਨਾ ਮੋਇਨਾ ਨੇ ਪਤਾ ਨੀ ਕਿਤਨੇ ਕਿਤਨੇ ਅਥਰੂ ਡੇਗੇ ਹਨ। ਜਦੋਂ ਮਾਤਾ ਜੀਤੋ ਜੀ ਨੂੰ ਲਿਆ ਦਿੱਤਾ, ਜੋ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਦੇ ਸੁਪਤਨੀ ਸਨ, ਲਓ ਮਾਤਾ ਜੀ। ਮਾਤਾ ਜੀ ਕਹਿਣ ਲੱਗੇ, ਭਾਈ ਕੇਸਰਾ ਸਿੰਘ ਅੱਜ ਬੜੇ ਪਿਆਰ ਨਾਲ ਸੇਰਾ ਗੁੱਧਿਆ, ਏਡਾ ਸੋਹਣਾ ਸੇਰਾ। ਆਖਿਆ ਇਹ ਮੈਂ ਨਹੀਂ ਗੁੱਧਿਆ, ਇਹ ਕੋਈ ਦੋ ਸੋਇਨਾ ਤੇ ਮੋਇਨਾ ਦਨਪਤੀ ਆਏ ਹਨ, ਇਹ ਉਹਨਾਂ ਗੁੱਧਿਆ, ਤਾਂ ਹੀ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆ ਗਏ। ਮਾਤਾ ਜੀਤੋ ਜੀ ਨੇ ਸੇਰਾ ਸਾਹਿਬ ਜੀ ਦੇ ਗਲ ਵਿੱਚ ਜਦੋਂ ਪਾਇਆ, ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਭਾਈ ਕੇਸਰਾ ਸਿੰਘ ਆ ਬੇਸ਼ੱਕ ਉਹਨਾਂ ਨੂੰ ਜਾ ਕੇ ਕਹਿ ਦੇ ਸੋਇਨਾ ਮੋਇਨਾ ਨੂੰ ਬਾਗ ਦੀ ਸੇਵਾ ਜ਼ਰੂਰ ਕਰਨ, ਲੇਕਿਨ ਜਦੋਂ ਅਸੀਂ ਬਾਗ ਵਿੱਚ ਆਈਏ ਤਾਂ ਸਾਡੇ ਮੱਥੇ ਨਾ ਲੱਗਣ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਸਾਡੇ ਸਿੱਖ ਨੇ ਵਚਨ ਕੀਤਾ ਕਿ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਇਆ ਭਾਈ ਕੇਸਰਾ ਸਿੰਘ, ਮਨ ਬੜਾ ਉਦਾਸ ਹੈ। ਸੋਇਨਾ ਮੋਇਨਾ ਸਮਝ ਗਏ ਕਿ ਅਜੇ ਹੁਕਮ ਨਹੀਂ ਮਿਲਿਆ। ਰੋਜ਼ ਨਾਮ ਜਪਦੇ ਹਨ, ਸੇਵਾ ਕਰਦੇ ਹਨ। ਇੱਕ ਦਿਨ ਰਾਤ ਦਾ ਸਮੇਂ ਦੋਨੋਂ ਆਪਣੀ ਝੁੱਗੀ ਵਿੱਚ ਬੈਠੇ ਸ਼ਬਦ ਗਾ ਰਹੇ ਹਨ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ, ਤਾਂ ਹੀ ਇਹ ਬੂਹਾ ਖੜਕਿਆ। ਬੂਹਾ ਖੋਲਿਆ, ਕੀ ਵੇਖਿਆ? ਮਾਤਾ ਜੀਤੋ ਜੀ ਖੜੋਤੇ। ਆਖਿਆ ਮੇਰੇ ਬੱਚਿਓ, ਫਿਕਰ ਨਾ ਕਰੋ, ਜਿਸ ਪਿਆਰ ਨਾਲ ਤੁਸੀਂ ਗੁਰੂ ਘਰ ਦੀ ਸੇਵਾ ਕਰ ਰਹੇ ਹੋ, ਨਾਮ ਜਪ ਰਹੇ ਹੋ, ਇੱਕ ਦਿਨ ਉਹ ਜ਼ਰੂਰ ਆਵੇਗਾ, ਮੇਰਾ ਮਨ ਕਹਿੰਦਾ, ਜਦੋਂ ਤੁਹਾਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਣਗੇ। ਸਾਧ ਸੰਗਤ ਬੋਲੋ ਸ੍ਰੀ। ਉਹ ਸਤਵੀਂ ਦਾ ਦਿਨ ਨੇੜੇ ਨੇੜੇ ਆ ਰਿਹਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਵਤਾਰ ਪੁਰਬ। ਸੋਇਨਾ ਮੋਇਨਾ ਨੇ ਸੋਹਣੇ ਫੁੱਲ ਤਿਆਰ ਕੀਤੇ ਕਿ ਜਾ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਭੇਟਾ ਕਰਕੇ ਗੁਲਦਸਤਾ ਬਣਾ ਕੇ ਸੋਹਣਾ ਭੇਜਾਂਗੇ। ਇੱਕ ਦਿਨ ਵਿੱਚ ਰਹਿ ਗਈ, ਅਗਲੇ ਦਿਨ ਪੋਹ ਸੱਤਵੀਂ ਦਾ ਦਿਨ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਗਮਨ ਦਾ, ਪ੍ਰਕਾਸ਼ ਉਤਸਵ ਦਾ। ਤਾਂ ਹੀ ਰਾਤ ਇੱਕ ਰੋੜਾ ਜਲਾਲੀ ਕਰਕੇ ਫਕੀਰ ਆਇਆ, ਉਸਨੇ ਸਾਰੀ ਕਿਆਰੀਆਂ ਵਿੱਚੋਂ ਫੁੱਲ ਤੋੜ ਕੇ ਲਿਜਾਉਣ ਲੱਗਾ। ਸੋਇਨਾ ਮੋਇਨਾ ਨੇ ਜਦੋਂ ਇਹ ਵੇਖਿਆ ਤੇ ਚਰਨ ਪਕੜੇ, ਆਖਿਆ ਇਹ ਫੁੱਲ ਤੇਰੇ ਵਾਸਤੇ ਨੇ, ਇਹ ਫੁੱਲ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਸਤੇ ਸਜਾ ਕੇ ਰੱਖੇ। ਤਾਂ ਉਹ ਕਹਿਣ ਲੱਗਾ, ਜੇ ਮੈਨੂੰ ਫੁੱਲ ਨਾ ਦਿਓਗੇ ਤਾਂ ਮੈਂ ਤੁਹਾਨੂੰ ਸ਼ਰਾਪ ਦੇ ਕੇ ਜਾਵਾਂਗਾ। ਕੰਬ ਗਏ, ਗਸ਼ ਖਾ ਕੇ ਦੋਣੋਂ ਡਿੱਗ ਪਏ। ਸਰਦੀਆਂ ਦੀ ਰੁੱਤ ਹੈ, ਦੋਣੋਂ ਦੀ ਲੋਥਾਂ ਬਾਗ ਵਿੱਚ ਪਈਆਂ। ਜਦੋਂ ਸਵੇਰੇ ਰੋੜਾ ਜਲਾਲੀ ਫਕੀਰ ਫੁੱਲਾਂ ਲੈ ਕੇ ਗੁਲਦਸਤਾ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ, ਅੱਜ ਪੋਹ ਸੱਤਵੀਂ ਦਾ ਦਿਨ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਦਿਨ।
ਸਾਰੇ ਪੇਟਾਵਾਂ ਲਿਆ ਰਹੇ। ਜਦੋਂ ਰੋੜਾ ਜਲਾਲੀ ਨੇ ਫੁੱਲ ਰੱਖੇ ਅੱਗੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੜਬਕ ਕੇ ਉੱਠ ਪਏ। ਆਖਿਆ, ਉਹ ਰੋੜਾ ਜਲਾਲੀ, ਤੂੰ ਰੋੜਾ ਜਲਾਲੀ ਨਹੀਂ, ਤੂੰ ਰੋੜਾ ਪਲਾਲੀ ਹੈ। ਤੂੰ ਇਹ ਫੁੱਲ ਨਹੀਂ ਤੋੜ ਕੇ ਲਿਆਇਆ ਬਾਗ ਵਿੱਚੋਂ, ਗੁਰੂ ਨਾਨਕ ਦੇ ਚਰਨਾਂ ਵਿੱਚੋਂ ਦੋ ਰੂਹਾਂ ਨੂੰ ਤੋੜ ਕੇ ਲਿਆਇਆ। ਸਾਹਿਬ ਜੀ ਉੱਠੇ, ਆਏ ਉਸ ਥਾਂ ਤੇ ਜਿੱਥੇ ਸੋਇਨਾ ਤੇ ਮੋਇਨਾ ਬੇਸੁਰਤ ਹੋ ਕੇ ਪਏ, ਦੋਨੋਂ ਦੀ ਲੋਥਾਂ ਪਈਆਂ। ਸਾਹਿਬ ਜੀ ਦੇ ਨਾਲ ਸਾਰੀਆਂ ਸੰਗਤਾਂ ਬਾਗ ਵਿੱਚ ਆ ਗਈਆਂ। ਸਾਹਿਬ ਜੀ ਉੱਥੇ ਹੀ ਧਰਤੀ ਤੇ ਬਹਿ ਗਏ, ਇੱਕ ਗੋਡੇ ਤੇ ਸੋਨਾ ਸੋਇਨਿਆਂ ਦਾ ਸਿਰ ਰੱਖਿਆ, ਇੱਕ ਗੋਡੇ ਤੇ ਮੋਇਨਾ ਦਾ। ਭਾਈ ਦਇਆ ਸਿੰਘ ਜੀ ਪਾਤਸ਼ਾਹ ਜਲ ਲਿਆ, ਜਲ ਦੇ ਛੱਟੇ ਦਿੱਤੇ, ਦੋਨੋਂ ਨੇ ਨੇਤਰ ਖੋਲੇ, ਕੀ ਵੇਖਿਆ? ਸਾਡਾ ਸਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੋਦ ਵਿੱਚ ਹੈ। ਸਾਧ ਸੰਗਤ ਬੋਲੋ ਸ੍ਰੀ। ਆਖਿਆ, ਸੁਪਨਾ ਹੈ ਕਿ ਸੱਚ? ਸਾਹਿਬ ਜੀ ਕਹਿਣ ਲੱਗੇ, ਸੱਚ ਹੈ। ਅੱਜ ਤੁਹਾਡੇ ਪਿਆਰ ਦੇ ਸਦਕੇ ਮੇਰੇ ਸਿੱਖ ਨੇ ਵੀ ਤੁਹਾਨੂੰ ਬਖਸ਼ਿਆ ਔਰ ਮੈਂ ਵੀ ਤੁਹਾਨੂੰ ਬਖਸ਼ਿਆ। ਆਓ, ਅੱਜ ਅਸੀਂ ਆਪਣਾ ਇਹ ਪੋਹ ਸਤਵੀਂ ਦਾ ਪੁਰਬ ਤੁਹਾਡੀ ਝੁੱਗੀ ਵਿੱਚ ਹੀ ਮਨਾਵਾਂਗੇ। ਝੁੱਗੀ ਵਿੱਚ ਲੈ ਗਏ, ਸਾਹਿਬ ਜੀ ਬਹਿ ਗਏ, ਸਾਰੀਆਂ ਸੰਗਤਾਂ ਉੱਥੇ ਹੀ ਆ ਗਈਆਂ। ਸਾਹਿਬ ਜੀ ਨੇ ਆਖਿਆ, ਉਹ ਐਡੇ ਪਿਆਰ ਨਾਲ ਸਾਨੂੰ ਯਾਦ ਕਰਦੇ ਸੋ, ਸ਼ਬਦ ਸੁਣਾਉਂਦੇ ਸੋ, ਹੁਣ ਅਸੀਂ ਆਏ ਹਾਂ, ਹੁਣ ਵੀ ਤਾਂ ਸੁਣਾਓ। ਦੋਨੋਂ ਨੇ ਫਿਰ ਉਹ ਸ਼ਬਦ ਗਾਵਿਆ। ਅੱਜ ਮਨ ਦੀਆਂ ਲੋਚਾਵਾਂ ਪੂਰਨ ਹੋ ਗਈਆਂ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੋ ਰਹੇ। ਸਾਧ ਸੰਗਤ ਬੋਲੋ ਸ੍ਰੀ। ਆ ਕਿਹੜਾ ਪਿਆਰ ਕਿਤੇ ਸਾਡੇ ਮਨ ਵਿੱਚ ਵੀ ਆ ਜਾਵੇ, ਸਾਡਾ ਵੀ ਮਨ ਔਰ ਰਸਨਾ ਇੱਕ ਹੋ ਕੇ ਇਹ ਅੱਖਰ ਆਖੇ, ਤਾਂ ਫਿਰ ਗੁਰੂ ਦੂਰ ਨਹੀਂ ਹੈ। ਬੁਲਿਆ ਸਾਈਂ ਤੇ ਤੋਂ ਵੱਖ ਨਾ, ਫਰਕ ਵੀ ਵਿੱਚੋਂ ਕੱਖ ਨਾ, ਪਰ ਵੇਖਣ ਵਾਲੀ ਅੱਖ ਨਾ। ਆਓ ਕਰੀਏ ਬੇਨਤੀ, ਮਨ ਹਿਰਦਾ ਔਰ ਰਸਨਾ ਇੱਕ ਹੋ ਕੇ ਇਹ ਪੁਕਾਰੇ ਕੀ। ਆਓ ਪਿਆਰ

0: ਬੜੀਆਂ ਕਿਰਪਾ, ਬੜੀਆਂ ਬਖਸ਼ਿਸ਼ਾਂ, ਬੜੀਆਂ ਰਹਿਮਤ ਬੋਲੇ। ਇਹਨਾਂ ਦਾ ਮਨ ਆਇਆ ਵੀ ਚਲੋ ਮਹਾਰਾਜ ਇੱਕ ਦੋ ਨਗਰ ਅੱਗੇ ਲੰਘ ਗਏ ਨੇ, ਹੋ ਕੇ ਆਈਏ। ਤੇ ਕਹਿੰਦੇ ਸਾਰੇ ਪਿੰਡ ਚੋਂ ਟਗਾ ਟਗਾ ਇਕੱਠਾ ਕਰਕੇ ਇੱਕ ਥੈਲੀ ਚ ਟਗੇ ਪਾ ਲਏ ਤੇ ਗੁੜ ਦੀ ਰੋੜੀ ਰੋੜੀ ਇਕੱਠੀ ਕਰਕੇ ਤੇ ਗੁੜ ਲੈ ਲਿਆ। ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਜਾ ਰਹੇ ਹਾਂ ਵੀ ਹੱਥ ਚ ਕੁਝ ਲੈ ਕੇ। ਕੁਝ ਸੰਗਤ ਉਧਰੋਂ ਵਾਪਸ ਆ ਰਹੀ ਸੀ, ਉਹਨਾਂ ਨੂੰ ਜਦੋਂ ਪੁੱਛਦੇ ਰਹੇ ਵੀ ਗੁਰੂ ਤੇਗ ਬਹਾਦਰ ਕਿਹੜੀ ਚੀਜ਼ ਤੇ ਖੁਸ਼ ਹੁੰਦੇ ਨੇ, ਤੇ ਉਹ ਜਿਹੜਾ ਵੀ ਅੱਗੋਂ ਮਿਲਦਾ ਉਹ ਕਹਿੰਦਾ ਉਹ ਤੇ ਪ੍ਰੇਮ ਦੇ ਭੁੱਖੇ ਨੇ, ਵਸਤੂ ਦੀ ਥੋੜੀ ਗੱਲ ਹੈ, ਉਹ ਤੇ ਪ੍ਰੇਮ ਦੇ ਭੁੱਖੇ ਨੇ। ਕਹਿੰਦੇ ਪੰਧੇਰੀ ਨਗਰ ਵਾਲਿਆਂ ਨੇ ਬੈਠ ਕੇ ਕਹਿੰਦੇ ਜੇ ਪ੍ਰੇਮ ਦੇ ਹੀ ਭੁੱਖੇ ਨੇ ਤੇ ਆਪਾਂ ਗੁੜ ਐਵੇਂ ਲੈ ਚੱਲੇ ਆ, ਚੱਲ ਆਪਾਂ ਖਾ ਲੈਂਦੇ ਹਾਂ। ਕਹਿੰਦੇ ਜਿੰਨੇ ਸੀ ਸਾਰਿਆਂ ਬਹਿ ਕੇ ਗੁੜ ਖਾ ਲਿਆ, ਥੈਲੀ ਅਜੇ ਹੈਗੀ। ਫਿਰ ਤੁਰੇ ਜਾਂਦੇ ਪੁੱਛਦੇ ਨੇ ਵੀ ਗੁਰੂ ਤੇਗ ਬਹਾਦਰ ਜੀ ਦੇ ਤੁਸੀਂ ਦਰਸ਼ਨ ਕਰਕੇ ਆ ਰਹੇ ਹੋ, ਸੰਗਤ ਜਿਹੜੀ ਆਉਂਦੀ ਸੀ, ਹਾਂ ਭਾਈ, ਉਹ ਕਿਹੜੀ ਗੱਲ ਤੇ ਖੁਸ਼ ਹੁੰਦੇ ਆ? ਹਰ ਕੋਈ ਕਹਿੰਦਾ ਉਹ ਤੇ ਪ੍ਰੇਮ ਦੇ ਭੁੱਖੇ ਨੇ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਉਹ ਪ੍ਰੇਮ ਦੇ ਭੁੱਖੇ ਨੇ, ਆਪਸ ਸਲਾਹ ਕਰਦੇ ਵੀ ਜੇ ਸਤਿਗੁਰੂ ਪ੍ਰੇਮ ਦੇ ਭੁੱਖੇ ਨੇ ਤੇ ਆਪਾਂ ਟੋਇਆ ਪੁੱਟ ਕੇ ਟਗਿਆਂ ਦੀ ਥੈਲੀ ਨੱਪ ਦਿੰਦੇ ਹਾਂ, ਵਾਪਸੀ ਤੇ ਲੈ ਜਾਂਗੇ, ਫਿਰ ਕੀ ਲੋੜ ਇਹ ਦੇਣ ਦੀ? ਇਸ਼ਾਰਾ ਜਦੋਂ ਉੱਥੇ ਪਹੁੰਚੇ ਤੇ ਬੜੀਆਂ ਲੰਮੀਆਂ ਡੰਡੌਤਾਂ ਕਰਕੇ ਆਖਣ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ, ਅਸੀਂ ਤੁਹਾਡੇ ਹਾਂ, ਅਸੀਂ ਤੇਰੇ ਹਾਂ। ਘੰਟਾ ਦੋ ਘੰਟੇ ਬੈਠ ਕੇ ਜਦੋਂ ਗਏ ਤੇ ਸਿੱਖ ਪੁੱਛਦੇ ਨੇ ਮਹਾਰਾਜ ਬੜੀਆਂ ਲੰਮੀਆਂ ਡੰਡੌਤਾਂ ਕਰਦੇ ਪਏ ਸੀ, ਬੜਾ ਕੁਝ ਬੋਲਦੇ ਪਏ ਸੀ, ਬੜੀ ਸ਼ਰਧਾ ਵਿਖਾ ਰਹੇ ਸੀ, ਤੇ ਮਹਾਰਾਜ ਦੇ ਅੱਗੋਂ ਮੁੱਖ ਚੋਂ ਬਚਨ ਨਿਕਲਿਆ ਕਿ ਖਾਲੀ ਆਏ ਤੇ ਖਾਲੀ ਗਏ। ਆਖੋ ਸਤਨਾਮ। ਹਿਰਦੇ ਚੋਂ ਵੀ ਖਾਲੀ, ਹੱਥ ਚੋਂ ਵੀ ਖਾਲੀ, ਉਹ ਭੁੱਖਾ ਨਹੀਂ ਹੈ। ਹਿਰਦੇ ਚੋਂ ਵੀ ਖਾਲੀ, ਹੱਥ ਚੋਂ ਵੀ ਖਾਲੀ, ਉਹ ਭੁੱਖਾ ਨਹੀਂ ਹੈ। ਤੁਸੀਂ ਕਈ ਵਾਰੀ ਸ਼ਹੀਦਾਂ ਜਾਓ, ਦਰਬਾਰ ਸਾਹਿਬ ਜਾਓ, ਮੇਰੇ ਨਾਲ ਵੀ ਬੀਤਦੀ ਹੈ ਕਿ ਇੰਨੇ ਕੁ ਦਿਮਾਗ 'ਚ ਖਿਆਲ ਚੱਲ ਰਹੇ ਹੁੰਦੇ ਨੇ, ਬੰਦਾ ਅੰਦਰ ਪਰਿਕਰਮਾ ਕਰਕੇ ਬਾਹਰ ਵੀ ਆ ਜਾਂਦਾ ਤੇ ਖਿਆਲਾਂ ਦੀ ਲੜੀ ਉਧਰ ਕਿਤੇ ਲੱਗੀ ਹੁੰਦੀ ਏ, ਉਹ ਅਸੀਂ ਖਾਲੀ ਹੋ ਆਏ, ਸੁਰਤੀ ਤੇ ਇੱਕ ਮਿੰਟ ਵੀ ਨਾ ਲੱਗੀ। ਸੰਤ ਬਾਬਾ ਉੱਤਮ ਸਿੰਘ ਜੀ ਦੇ ਬਚਨ ਨੇ, ਜਦੋਂ ਵੀ ਕਿਤੇ ਗੁਰੂ ਘਰ ਜਾਣ ਦਾ ਸਮਾਂ ਮਿਲੇ ਅੱਖਾਂ ਦੇ ਜੇਬੇ ਭਰ ਕੇ ਲਿਆਉਣੇ ਦਰਸ਼ਨਾਂ ਨਾਲ, ਕੰਨਾਂ ਦੇ ਜੇਬੇ ਭਰ ਕੇ ਲਿਆਉਣੇ ਗੁਰਬਾਣੀ ਦੀ ਵਿਚਾਰ ਦੇ ਨਾਲ, ਰਸਨਾ ਦਾ ਜਿਹੜਾ ਜੇਬਾ ਇਹ ਵੀ ਭਰ ਕੇ ਲਿਆਉਣਾ ਉਹਦੇ ਸਿਫ ਸਲਾਹ ਗਾਉਣ ਦੇ ਨਾਲ, ਹੱਥਾਂ ਦੇ ਵੀ ਦੋਵੇਂ ਜੇਬੇ ਭਰ ਕੇ ਲਿਆਉਣੇ ਸੇਵਾ ਦੇ ਨਾਲ, ਜਦੋਂ ਵੀ ਕਿਤੇ ਜਾਓ ਇਹ ਜੇਬੇ ਭਰਿਆ ਕਰੋ। ਖਾਲੀ ਨਹੀਂ, ਇਹ ਹੈ ਨਿਲ ਕਲਾ। ਇੱਕ ਥੋੜੇ ਜਿਹੇ ਇਸ ਤੋਂ ਉੱਤੇ ਟੱਪਦੇ ਨੇ ਜਿਨ੍ਹਾਂ ਨੂੰ ਥਰਡ ਕਲਾਸ ਦੇ ਜੀਵ ਕਿਹਾ ਜਾਂਦਾ, ਵਰਤਾਂ ਦੇ ਯੱਗ ਕਰਾ ਕੇ ਇਹਨਾਂ ਦੇ ਬਲ ਨਾਲ ਰੱਬ ਨੂੰ ਪਾਉਣਾ ਚਾਹੁੰਦੇ ਨੇ। ਵਰਤ ਰੱਖ ਕੇ, ਜੱਗ ਕਰਕੇ ਇਹਨਾਂ ਦੇ ਬਲ ਨਾਲ
1: ਸਾਡੇ ਲਈ ਖੰਡ ਪਾਠ ਵੀ ਯੱਗ ਹੈ। ਮਾਇਆ ਦੇ ਬਲ ਨਾਲ ਵੀ ਮੈਂ ਇਹਨੇ ਘਰ ਖੰਡ ਪਾਠ, ਪਰ ਮਾਇਆ ਦਾ ਹੀ ਬਲ, ਹੱਥੀ ਸੇਵਾ ਨਹੀਂ। ਇਸ ਬਲ ਨਾਲ ਚਾਹੁੰਦੇ ਵੀ ਪਾ ਲਈਏ। ਇਹ ਥੋੜੇ ਜੇ ਉੱਤੇ ਆਏ ਨੇ ਪਰ ਥਰਡ ਕਲਾਸ, ਇਹਨਾਂ ਢੰਗਾਂ ਦੇ ਗੱਲ ਚੰਗੀ ਹੈ ਪਰ ਇਹਨਾਂ ਨੂੰ ਧੁਰ ਪਹੁੰਚੇ ਨਹੀਂ ਕਿਹਾ ਜਾ ਸਕਦਾ। ਥੋੜੇ ਜੇ ਇਹਨਾਂ ਤੋਂ ਉੱਤੇ ਉੱਠਦੇ ਨੇ ਜਿਨ੍ਹਾਂ ਨੂੰ ਫਿਰ ਸੈਕਿੰਡ ਕਲਾਸ ਦੇ ਜੀਵਾਂ ਚਾਹੁੰਦੇ ਨੇ,

یوگ سادھنا انہاں دے بل نال رب نوں پاؤنا. ایک انہاں تو اتے چوتھی کلاس دے جیو نے جڑے پریم چ آ جاندے نے اکھو ست مہان اتم کلاس. ہوں اشارہ لینا ذرا بھگتی یوگ سادھنا نیم یہ بل نال رب نوں پاؤنا ہے یہ بھی مدھم کلاس ہے تیجے نمبر دے. چوتھے نمبر دے پریم آ گیا یہ نتارا میں کیویں کراں جویں تہاڈے جو کوئی شریر ہوے تے اونوں سوا سات سات وی تے پچی تے ساڑھے سات دے قریب فکر لگ جائے میرے راز صاحب دا سما ہو گیا راز صاحب کرے اس تو بعد دماغ کھانا ہووے کر لئی بس. ہوں ٹی وی لاوے کوئی ہور چیز دی کھیڈ چ بہ جے اٹھ کر رکھتا کام ہو گیا. یہ تیجی طرح دے جی مدھم کلاس پریم چ نہیں. پریم کی یہ انہوں ہی فکر ہے ویراج صاحب دا سما ہو گیا کراں کرن تو بعد وہ یہ نہیں سمجھتا کام مک گیا آخو ستنہ تا بھی وہ سمرن چل رہا ہے پریم چ آ گیا. اتم کلاس تے جو کوئی سویرے جاندے شہیداں دربار صاحب کئی شام نو جاندے کئی رات نو جاندے گھروں نکلے شہیداں جا رہے کار چ بیٹھے سکوٹر تے بیٹھے دوویں جی گل بات دنیاوی دکھ سکھ فرولیا جا رہا شہیداں پہنچے نمسکار کیتی بیٹھے پانچ دس منٹ باہر آئے اور کچھ سجن رشتے دار ملتے گلاں باتاں ماریاں پھر بیٹھے اپنی کنوینس تے کار آ گئے. یہ مدھم کلاس وہ تہاڈے جو جی شام نو جا سویرے سکوٹر تے جا کار تے شیداں جانا ہے دربار صاحب جانا ہے تے گھروں نکلدے ہی لالچ کہ اٹھ کپاٹ چپئی صاحب ہو جان گے آخو ہونی اتوں واپسی تسی کرنی ہے تے ویخ لینا تسی مدھم چو کہ اتم چو کسی کا راہ دس منٹ کا کرتا کسی کا بھی منٹ کا کسی کا پندرہ منٹ کا کسی کا پچی منٹ کا تو ایک لالچ ہوگی نو کپاٹ چپئی صاحب دس کپاٹ چپئی صاحب پانچ کپاٹ چپئی صاحب ہو جانے نے ایک ایک پیر دے سمے نو سنبھالنا. بڑے بھگت جن بھی یہ نرنا نہیں کر سکے پریم کی پڑھائی کا کیول سائڈ تو اشارے ہی دیتے جا سکتے. شیداں جانا کریا پوری کرنی ہے مدھم کلاس. شیداں جانا راہ بھی خالی نہ رہے سفلا ہو جائے اتم کلاس آخو ستنا ویر ایک پریمی سن تے انہاں دے گھر گرو صاحب دا پرکاش سی. میں انہاں نوں پوچھ لیا میں کہ کنے بجے پرکاش کر دے کہندے مینوں تے پتا ہی نہیں وڈا بھرا کردا ہے پتا نہیں ست کردا کہ ساڈے چھ کردا ہے آخو ستنا. میں کہ تہاڈے گھر نے گرو صاحب کہندا ہاں میں کہ تینوں پتا ہی نہیں کنے بجے پرکاش ہوندا ہے نوٹ کرے گرو صاحب ہے گھر پر یہ بھی نہیں پتا بھی پرکاش کنے بجے بھرا کردا ہے ساتے چھ سات بجے کی کہو گے گرو صاحب دا کمرہ ہوندیاں وی اتم کلاس نہیں ملی آخو ستنام مدھم چ مدھم چ اشتمو نگر کسے گھر گئے تے ستارہ کمرے سی انہاں دے ڈھائی سو گاج والی کوٹھی تین سو گاج. میں انہوں نے بینتی کیتی بھی گرو صاحب دا بھی کمرہ مان نال کہندے ہاں جی ساڈے گھر گرو صاحب دا بھی کمرہ کتھے پرکار چوتھی منزل تے تہاڈے چوتھی منزل تے کوئی کمرہ ہووے وچ اے سی وغیرہ نہ لگا ہووے تے گرمیاں دے چھ مہینے اتے پانچ منٹ بھی کھلونا اوکھا ہوندا ہے. اتے نرادری ہو رہی ہے کہ آدر ہو رہا ہے
ਇਹ ਤੇ ਬਾਬੇ ਆਨੰਦ ਸਿੰਘ ਜੀ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨ ਦੀ ਜਗਤ ਨੂੰ ਜਾਚ ਸਿਖਾਈ ਤੇ ਆਪਣੇ ਆਪ ਨੂੰ ਜਣਾਇਆ ਨਹੀਂ ਕਹਿੰਦੇ ਮੈਂ ਇਹ ਸਿੱਖਿਆ ਗੁਰੂ ਰਾਮਦਾਸ ਦੇ ਦਰ ਤੋਂ ਤੇ ਹਜ਼ੂਰ ਸਾਹਿਬ ਤੋਂ ਲਈ ਹੈ ਆਖੋ ਸਤਨਾਮ ਜੀ ਕਿੱਥੇ ਪ੍ਰਕਾਸ਼ ਕਹਿੰਦੇ ਚੌਥੀ ਮੰਜ਼ਿਲ ਤੇ ਇਸ਼ਟ ਮੋਹਨ ਮਾਤਾ ਸੀ 67 ਸਾਲ ਦੀ ਪੁੱਛਿਆ ਮਾਤਾ ਜੀ ਤੁਸੀਂ ਪ੍ਰਕਾਸ਼ ਕਰਦੇ ਹੋ ਰੋਜ਼ ਸੁਖਾਸਨ ਨਹੀਂ ਕਾਕਾ ਮੇਰੇ ਤੇ ਗੋਡਿਆਂ ਚ ਦਰਦ ਮੈਂ ਕਿੱਥੇ ਉੱਤੇ ਜਾ ਸਕਦੀ ਹਾਂ ਤੁਹਾਡੀਆਂ ਨੂੰਹਾਂ ਕਰਦੀਆਂ ਨਹੀਂ ਕਾਕਾ ਉਹ ਬੱਚਿਆਂ ਨਾਲ ਉਹਨਾਂ ਕੋਲ ਕਿੱਥੇ ਸਮਾਂ ਵੀ ਤੁਹਾਡੇ ਪੁੱਤਰ ਕਰਦੇ ਪ੍ਰਕਾਸ਼ ਥਕੇ ਟੁੱਟੇ ਆਉਂਦੇ ਕਹਿੰਦੀ ਕਰਿਆਣੇ ਦਾ ਕੰਮ ਹੈ ਥਕੇ ਟੁੱਟੇ ਹੁੰਦੇ ਸਾਰੀ ਦਿਹਾੜੀ ਵਾਕਿਆ ਹੁੰਦੀ ਥਕਾਵਟ ਦਾਸ ਨੇ ਖੁਦ 11-12 ਸਾਲ ਮਨਿਆਰੀ ਦਾ ਕੰਮ ਕੀਤਾ ਤੇ ਉਸ ਵੇਲੇ ਆ ਕੁੜਤਾ ਪਜਾਮਾ ਵੀ ਨਹੀਂ ਪਾਇਆ ਜਾਂਦਾ ਸੀ ਕਸ਼ਹਿਰੇ ਬਨੈਣ ਚ ਹੋਈਦਾ ਸੀ ਮਿਹਨਤ ਬਹੁਤ ਮੈਂ ਕਿਹਾ ਵਾਕੇ ਥਕੇ ਟੁੱਟੇ ਤੇ ਹੁੰਦੇ ਕਹਿਣ ਲੱਗੀ ਥਕੇ ਟੁੱਟੇ ਆਉਂਦੇ ਨੇ 9 ਵਜੇ ਘਰ ਸਵੇਰੇ ਮੱਸਾਂ 7-8 ਵਜੇ ਖੁੱਲਦੇ 9 ਵਜੇ ਫਿਰ ਦੁਕਾਨਾਂ ਤੇ ਜਾਣਾ ਹੁੰਦਾ ਉਹਨਾਂ ਕੋਲ ਕਿੱਥੇ ਸਮਾਂ ਮਾਤਾ ਜੀ ਤੁਹਾਡੇ ਗੋਡੇ ਦਰਦ ਹੁੰਦੇ ਨੇ ਨੂੰਹਾਂ ਬੱਚਿਆਂ ਨਾਲ ਵਿਹਲ ਨਹੀਂ ਪੁੱਤਰ ਕਾਰੋਬਾਰ ਤੋਂ ਥਕੇ ਆਉਂਦੇ ਤੇ ਬੱਚੇ ਤੇ ਅਜੇ ਕਰ ਨਹੀਂ ਸਕਦੇ ਫਿਰ ਪ੍ਰਕਾਸ਼ ਕੌਣ ਕਰਦਾ ਸੁਖਾਸਨ ਕੌਣ ਕਹਿੰਦੇ ਅਸੀਂ ਪਾਠੀ ਸਿੰਘ ਰੱਖੇ ਨੇ ਉਹ ਕਰ ਜਾਂਦੇ ਆ ਪ੍ਰਕਾਸ਼ ਵੀ ਸੁਖਾਸਨ ਵੀ ਅਸੀਂ ਸਾਰਾ ਪਰਿਵਾਰ ਸੰਗਰਾਂਦ ਵਾਲੇ ਦਿਨ ਉੱਪਰ ਮੱਥਾ ਟੇਕ ਆਉਂਦੇ ਹਾਂ ਹੁਣ ਕੀ ਕਹੋਗੇ ਕਿ ਘਰ ਗੁਰੂ ਸਾਹਿਬ ਰੱਖੇ ਪਰ ਹੈਗਾ ਪ੍ਰੇਮ ਇਹਨੂੰ ਮੱਧਮ ਚ ਲੈ ਆਓ ਭਾਵੇਂ ਥਰਡ ਚ ਲੈ ਆਓ ਪ੍ਰੇਮ ਨਹੀਂ ਜੇ ਕਿਤੇ ਬਾਬੇ ਆਨੰਦ ਸਿੰਘ ਵਰਗੇ ਮਹਾਂਪੁਰਸ਼ ਜਿਨ੍ਹਾਂ ਨੇ ਕੀਤਾ ਹੀ ਜ਼ਿੰਦਗੀ ਚ ਪ੍ਰੇਮ ਤੇ ਬਾਬਾ ਜੀ ਪ੍ਰਕਾਸ਼ ਕਰਨ ਦੀ ਵੀ ਮਰਿਆਦਾ ਦੱਸਦੇ ਸੀ ਬਾਬਾ ਜੀ ਵਚਨ ਕਰਦੇ ਸੀ ਭਾਈ ਜਿਹਨੇ ਪ੍ਰਕਾਸ਼ ਕਰਨਾ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਤੇ ਕਹਿੰਦੇ ਸੀ ਵੀ ਗੁਰੂ ਸਾਹਿਬ ਦਾ ਜਿਹੜਾ ਕਮਰੇ ਦਾ ਬੂਹ ਹੈ ਨਾ ਉਹਦੇ ਬਾਹਰ ਸਤਨਾਮ ਸ੍ਰੀ ਵਾਹਿਗੁਰੂ ਦਾ ਵਾਜਾ ਦੇ ਕੇ ਗੁਰੂ ਸਾਹਿਬ ਅੰਦਰ ਹਾਜ਼ਰ ਨਾਜ਼ਰ ਨੇ ਅਫਸਰ ਦੇ ਕਮਰੇ ਚ ਵੀ ਜਾਣਾ ਹੋਵੇ ਇਹ ਨਹੀਂ ਕਹਿੰਦੇ ਸਤਨਾਮ ਵਾਹਿਗੁਰੂ ਦਾ ਵਾਜਾ ਦੇ ਕੇ ਅਦਬ ਨਾਲ ਵੀ ਹੁਣ ਜਿਵੇਂ ਮੈਂ ਗੁਰੂ ਨਾਨਕ ਦੇ ਕਮਰੇ ਚ ਆ ਗਿਆ ਅਦਬ ਨਾਲ ਬਾਬਾ ਜੀ ਇੱਥੋਂ ਤੱਕ ਦੱਸਦੇ ਸੀ ਸਤਨਾਮ ਵਾਹਿਗੁਰੂ ਦਾ ਵਾਜਾ ਦੇ ਕੇ ਜਦੋਂ ਕਮਰੇ ਚ ਆ ਗਏ ਨਮਸਕਾਰ ਕਰਕੇ ਖਲੋ ਕੇ ਸੁਣਿਓ ਜਰਾ ਪ੍ਰਕਾਸ਼ ਕਰਨ ਦੀ ਮਰਿਆਦਾ ਬਾਬਾ ਜੀ ਕਹਿੰਦੇ ਸੀ ਇੰਜ ਕਹਿਣਾ ਇਹਨੂੰ ਅਰਦਾਸ ਕਹਿ ਲਓ ਪਰ ਅਰਦਾਸ ਤੇ ਆ ਜਾਏਗੀ ਨਾ ਦੂਜੀ ਕਿਉਂਕਿ ਅੰਦਰੋਂ ਬੇਨਤੀ ਰੂਪੀ ਲਫ਼ਜ਼ ਨਿਕਲਣ ਖਲੋ ਕੇ ਨਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਸੱਚੇ ਪਾਤਸ਼ਾਹ ਜੀ ਵੱਲ ਤੱਕ ਕੇ ਪਿਆਰ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਕਹਿਣਾ ਬਾਬਾ ਜੀ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਬੜੇ ਪਿਆਰ ਚ ਧੰਨ ਧੰਨ ਕਹਿਣਾ ਬੜਾ ਕੁਝ ਮਿਲੇਗਾ ਉਹ ਦਿਨ ਉਹਦੇ ਹਵਾਲੇ ਹੋ ਜਾਏਗਾ ਜੇ ਜੁਗਤੀ ਆ ਜਾਏ ਉਸ ਦਿਨ ਦਾ ਦੁੱਖ ਸੁੱਖ ਉਹਦੇ ਹਵਾਲੇ ਹੋ ਜਾਏਗਾ ਆਓ ਸਾਰੇ ਗਾ ਕੇ ਪੜ੍ਹ ਲਈਏ ਧੰਨ

0: ਮੈਂ ਵਾਹਿਗੁਰੂ ਦਾ ਜਾਪ ਵੀ ਵਿੱਚ ਆਪ ਜੀ ਨੂੰ ਕਰਵਾ ਸਕਦਾ ਸੀ, ਪਰ ਮੈਂ ਉਹਨਾਂ ਕੁਝ ਬੋਲਿਆ ਜੋ ਬਾਬਾ ਜੀ ਨੇ ਮਰਿਆਦਾ ਚ ਦੱਸਿਆ ਵੀ ਪਿਆਰ ਨਾਲ ਦਸਾਂ ਪਾਤਸ਼ਾਹੀਆਂ ਨੂੰ ਅੰਦਰੋਂ ਧੰਨ ਧੰਨ ਵਿੱਚ ਬੇਨਤੀ ਰੂਪ ਖਲੋ ਕੇ ਹੱਥ ਜੋੜ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ, ਫਿਰ ਕਹਿੰਦੇ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਮਹਾਰਾਜ, ਰਾਤ ਸੁਖ ਦੀ ਬਤੀਤ ਹੋਈ ਹੈ, ਸਾਨੂੰ ਗਰੀਬਾਂ ਨੂੰ ਦਰਸ਼ਨ ਦਿਓ, ਕਿਰਪਾ ਕਰੋ। ਬਾਬਾ ਜੀ ਕਹਿੰਦੇ ਸੀ ਫਿਰ ਮੁੱਖ ਅੱਗੇ ਕੱਪੜਾ ਰੱਖਣਾ ਹੈ। ਸਤਿਗੁਰੂ ਜੀ ਦੇ ਪ੍ਰਕਾਸ਼ ਕਰਕੇ ਕਰਨ ਵੇਲੇ ਮੁੱਖ ਅੱਗੇ ਕੱਪੜਾ ਤੇ ਨਾਲ ਮਰਿਆਦਾ ਦੱਸਦੇ ਸੀ ਵੀ ਪ੍ਰਕਾਸ਼ ਕਰਦਿਆਂ ਕਰਦਿਆਂ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਤੱਕ ਇਹ ਪੜੀ ਜਾਣੀ ਹੈ
1: ਪ੍ਰਕਾਸ਼।
0: ਤੇ ਫਿਰ ਕਹਿੰਦੇ ਜਦੋਂ ਪ੍ਰਕਾਸ਼ ਹੋ ਗਿਆ, ਰੁਮਾਲਾ ਪਾਤਾ, ਸੇਰਾ ਲਾਤਾ, ਹੁਣ ਹੋਰ ਕਈ ਪ੍ਰੇਮ ਦੀਆਂ ਮਰਿਆਦਾ। ਬਾਬਾ ਜੀ ਕਹਿੰਦੇ ਫਿਰ ਸਾਹਮਣੇ ਆ ਜਾਵੇ ਤੇ ਸਾਹਮਣੇ ਆ ਕੇ ਇਹ ਆਖੇ ਧੰਨ ਗੁਰੂ ਨਾਨਕ ਤੋਂ ਹੀ ਨਿਰੰਕਾਰ, ਫਿਰ ਕਵੇ ਧੰਨ ਗੁਰੂ ਅੰਗਦ ਦੇਵ ਜੀ ਉਹੀ ਤੋਂ ਹੀ। ਬਾਬਾ ਜੀ ਨੇ ਦੱਸਦੇ ਉਹ ਤੂੰ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਜੀ ਉਹੀ ਤੂੰ ਹੀ, ਧੰਨ ਗੁਰੂ ਰਾਮਦਾਸ ਜੀ ਉਹੀ ਤੂੰ ਹੀ, ਕਰਦਿਆਂ ਕਰਦਿਆਂ ਆ ਜੇ ਧੰਨ ਗੁਰੂ ਗ੍ਰੰਥ ਸਾਹਿਬ ਉਹੀ ਤੂੰ ਹੀ, ਕਿਰਪਾ ਕੀਤੀ ਜੇ ਗਰੀਬ ਨੂੰ ਦਰਸ਼ਨ ਬਖਸ਼ੇ ਜੇ, ਲੱਖ ਲੱਖ ਸ਼ੁਕਰ। ਹੁਣ ਦੱਸੋ ਇਹੋ ਜੇ ਪਿਆਰ ਵਾਲੇ ਦਾ ਦਿਨ ਕਿਤੇ ਜਾਊ ਜਾਇਆ, ਹੱਕ ਸਤਨਾਮ ਜਿਹੜਾ ਉੱਤਮ ਕਲਾਸ ਚ ਆ ਰਹੇ। ਮੈਂ ਤੇ ਉਹ ਇੱਥੋਂ ਤੱਕ ਕਹੂੰਗਾ ਵੀ ਉਸ ਦਿਨ ਦਾ ਚੰਗਾ ਮੰਦਾ ਗੁਰੂ ਦੀ ਝੋਲੀ ਚ ਹੁੰਦਾ ਹੈ, ਜਿਹਨੂੰ ਇਹ ਪ੍ਰੇਮ ਦਾ ਕਿਣਕਾ ਮਿਲ ਜਾਏ, ਜਿਹੜਾ ਆਸ਼ਕ ਬਣ ਗਿਆ, ਜਿਹਨੂੰ ਧੱਕਾ ਲਾ ਕੇ ਕਹਿਣ ਦੀ ਲੋੜ ਨਹੀਂ, ਜਬ ਜੀ ਪੜ ਉਹਦੀ ਖੁਰਾਕ ਬਣ ਗਈ, ਜਿਹਨੂੰ ਧੱਕਾ ਲੱਗ ਰਿਹਾ ਮੱਧਮ ਕਲਾਸ, ਜਿਹਦੀ ਖੁਰਾਕ ਬਣ ਗਈ ਏ ਉੱਤਮ ਕਲਾਸ। ਬਾਕੀ ਇੱਕ ਸਮਾਧ ਹੋਰ ਬਾਬਾ ਜੀ ਨੇ ਦਿੱਤੀ ਕਿ ਤੁਹਾਡੇ ਚੋਂ ਹੋ ਸਕਦਾ ਮੈਂ ਕਹਿੰਦਾ ਜਾਵਾਂ ਵੀ ਕਈਆਂ ਨੂੰ ਉਹ ਬਖਸ਼ਿਸ਼। ਬਾਬਾ ਜੀ ਕਹਿੰਦੇ ਕਈ ਪ੍ਰਕਾਸ਼ ਕਰਕੇ ਤੇ ਫਿਰ ਜਪਜੀ ਸਾਹਿਬ ਦਾ ਪਾਠ ਗੁਰੂ ਸਾਹਿਬ ਚੋਂ ਕਰਦੇ ਨੇ, ਗੁਰੂ ਸਾਹਿਬ ਤੋਂ ਹੀ ਜਪਜੀ ਸਾਹਿਬ ਦਾ ਪਾਠ, ਤੇ ਕਈ ਸੁਖਮਨੀ ਸਾਹਿਬ ਦਾ ਪਾਠ ਗੁਰੂ ਸਾਹਿਬ ਚੋਂ ਕਰਦੇ ਨੇ। ਬਾਬਾ ਜੀ ਕਹਿੰਦੇ ਇਹ ਨਹੀਂ ਭਾਈ, ਇੰਜ ਨਹੀਂ, ਕਹਿੰਦੇ ਸਨ ਇਸ ਤਰ੍ਹਾਂ ਕਰਨ ਨਾਲ ਕੇਵਲ ਸਿਮਰਨ ਦਾ ਫਲ ਮਿਲੇਗਾ, ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਜਾਂ ਖੰਡ ਪਾਠ ਉਹ ਕਰੋ ਵਿੱਚੋਂ। ਸੁਖਮਨੀ ਸਾਹਿਬ ਜਪਜੀ ਸਾਹਿਬ ਪੜ੍ਹਨੀ ਹੋਵੇ ਉਹ ਸੁਣਿਓ ਕਿਵੇਂ, ਕਈ ਸੁਖਮਨੀ ਸਾਹਿਬ ਵਿੱਚੋਂ ਕਰਦੇ ਗੁਰੂ ਸਾਹਿਬ ਦੇ ਜਪਜੀ ਸਾਹਿਬ ਵਿੱਚ, ਬਾਬਾ ਜੀ ਕਹਿੰਦੇ ਅੱਧਾ ਫਲ ਰਹਿ ਜਾਂਦਾ ਕੇਵਲ ਸਿਮਰਨ ਦਾ। ਜੇ ਸਿੱਖ ਸਾਹਮਣੇ ਬਹਿ ਕੇ ਹੁਣ ਇਹ ਕਵੇ ਵੀ ਸੁਖਮਨੀ ਸਾਹਿਬ ਮੈਂ ਤੈਨੂੰ ਸਰਵਣ ਕਰਾ ਰਿਹਾ, ਆਖੋ ਸਤਨਾਮ, ਬਾਬਾ ਜੀ ਕਹਿੰਦੇ ਡਬਲ ਫਲ ਹੋ ਗਿਆ, ਸੇਵਾ ਵੀ ਸਿਮਰਨ ਵੀ, ਗੁਰੂ ਦੀ ਸੇਵਾ ਵੀ ਕਰ ਰਿਹਾ ਕਿ ਮਹਾਰਾਜ ਮੈਂ ਤੁਹਾਨੂੰ ਸੁਖਮਨੀ ਸਾਹਿਬ ਸਰਵਣ ਕਰਾ ਰਿਹਾ, ਸੇਵਾ ਜਿਹੜੀ ਸੁਖਮਨੀ ਸਾਹਿਬ ਪੜ੍ਹਦਾ ਪਿਆ ਸਿਮਰਨ ਡਬਲ ਫਲ, ਜਿਹੜੀ ਜਪਜੀ ਸਾਹਿਬ ਪੜ੍ਹਦਾ ਪਿਆ ਤੇ ਸਾਹਮਣੇ ਆਸਣ ਤੇ ਦਰਸ਼ਨ ਕਰ ਰਿਹਾ ਕਿ ਮਹਾਰਾਜ ਮੈਂ ਤੁਹਾਨੂੰ ਸੁਣਾ ਰਿਹਾ, ਗੁਰੂ ਨੂੰ ਬਾਣੀ ਸੁਣਾਵੇ, ਜੇ ਵਾਜਾ ਆਉਂਦਾ ਤੇ ਕਈ ਵਾਰੀ ਆਪਣੇ ਗੁਰੂ ਸਾਹਿਬ ਅੱਗੇ ਇਕੱਲੇ ਵਾਜਾ ਲੈ ਕੇ ਬਹਿ ਜਾ, ਸ਼ਬਦ ਬੋਲ, ਸੱਚੇ ਪਾਤਸ਼ਾਹ ਤੈਨੂੰ ਸਰਵਣ ਕਰਾ ਰਿਹਾ, ਤੇਰੇ ਕੇ ਜੋਦੜੀ ਕਰ ਰਿਹਾ, ਤੇਰੇ ਕੇ ਬੇਨਤੀ। ਹੁਣ ਤੁਸੀਂ ਸੰਗਤ ਜਰਾ ਤੋਲ ਲਓ ਕਿ ਇਸ਼ਟ ਮੋਹਨ ਦਾ ਪਰਿਵਾਰ ਇਸ਼ਟ ਮੋਹਨ ਨਗਰ ਦਾ ਹੈ, ਚੌਥੀ ਮੰਜ਼ਿਲ ਤੇ ਪ੍ਰਕਾਸ਼ ਤੇ ਕੋਈ ਵੀ ਨਾ ਕਰੇ ਤੇ ਕੋਈ ਵੀ ਨਾ ਸੁਖ ਆਸਣ ਭਾਈ ਸਾਹਿਬ ਜੀ ਹੀ ਕਰਨ, ਸੰਗਰਾਂਦ ਵਾਲੇ ਦਿਨ ਮੱਥਾ ਟੇਕ ਆਣ, ਤੇ ਜਿਹਨਾਂ ਰੋਜ਼ ਇੰਜ ਪਿਆਰ ਨਾਲ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਕਰੇ, ਕਿੰਨਾ ਅੰਤਰ ਏ, ਆਖੋ ਸਤਨਾਮ, ਇਹ ਉੱਤਮ ਕਲਾਸ ਉਹ ਮੱਧਮ ਥਰਡ। ਅੱਜ ਜਿਤਨੀ ਸੰਗਤ ਮਾਈ ਭਾਈ ਬੈਠੇ ਹੋ ਬੇਨਤੀ ਕਰਨਾ ਸੱਚੇ ਪਾਤਸ਼ਾਹ ਇਹ ਚਾਰ ਤਰ੍ਹਾਂ ਦੇ ਜੀਵ ਇੱਕ ਬਿਲਕੁਲ ਨਿਲ ਇੱਕ ਥਰਡ ਕਲਾਸ ਦੇ ਜੀਵ ਧਰਤੀ ਤੇ ਜਿਹੜੇ ਵਰਤਾਂ ਤੇ ਯਗਾਂ ਤੇ ਥੋੜੀ ਮਾਇਆ ਦੇ ਬਲ ਨਾਲ ਕੰਮ ਕਰਾਉਂਦੇ ਨੇ ਇੱਕ ਸੈਕੰਡ ਕਲਾਸ ਦੇ ਜੀਵ ਜਿਹੜੇ ਸਾਧ ਸੰਗਤ ਪੂਰੇ ਨਹੀਂ ਤੁਰਦੇ ਇੱਕ ਉੱਤਮ ਕਲਾਸ ਪ੍ਰੇਮ ਆ ਗਿਆ ਹੈ ਹੁਣ ਤੁਸੀਂ ਜਿਹੜੀ ਕਦੀ ਸਾਖੀ ਕਿੰਨੀ ਵਾਰੀ ਸੁਣੀ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਦੇ ਦਰ ਦੇ ਜਿਹੜੀ ਪੌੜਾਂ ਦੀ ਸੇਵਾ ਮਸੰਦਾਂ ਨੂੰ ਵੀ ਦਿੱਤੀ ਇੱਕ ਬਾਈ ਤੁਹਾਡੀ ਤੇ ਉਹ ਇੱਟਾਂ ਹੋਰ ਤਰ੍ਹਾਂ ਲਾਉਂਦੇ ਨੇ ਮਸਾਲਾ ਘਟੀਆ ਪਾਉਂਦੇ ਨੇ ਵੀ ਬਚਾ ਕਰੀਏ ਤੇ ਇੱਕ ਬਾਈ ਦੀ ਸੇਵਾ ਭਾਈ ਬਹਿਲੋ ਨੂੰ ਵੀ ਦਿੱਤੀ ਤੇ ਉਹ ਗਲੀਆਂ ਦਾ ਕੂੜਾ ਇਕੱਠਾ ਕਰਕੇ ਭੱਠੇ ਚ ਪਾਉਂਦਾ ਪਿਆ ਕਿ ਇੱਟ ਕਿਸੇ ਤਰੀਕੇ ਲਾਲ ਨਿਕਲੇ ਆਖੋ ਸਤਨਾਮ ਹੁਣ ਆਪੇ ਅੰਦਾਜ਼ਾ ਲਾ ਲਓ ਕਿਹਨੂੰ ਕਹਿੰਦੇ ਨੇ ਉੱਤਮ ਕਲਾਸ ਕਿਹਨੂੰ ਕਹਿੰਦੇ ਥਰਡ ਕਲਾਸ ਜਦੋਂ ਪ੍ਰੇਮ ਆ ਗਿਆ ਬੱਧਾ ਚੱਟੀ ਚੋਂ ਨਿਕਲ ਕੇ ਪ੍ਰੇਮ ਆ ਗਿਆ ਤੇ ਸਮਝ ਲੈਣਾ ਉੱਤਮ ਕਲਾਸ ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਸਾਰੇ ਅਰਦਾਸ ਕਰੋ ਸਾਨੂੰ ਪ੍ਰੇਮ ਦੀ ਪ੍ਰਾਪਤੀ ਹੋਵੇ ਪ੍ਰੇਮ ਕੋਈ ਮੋਚੀ ਸੀ ਨਾ ਮੋਚੀ ਸਤਸੰਗ ਤੇ ਜਾਂਦਾ ਸੀ ਰੋਜ਼ ਤੇ ਉਹਨੇ ਕਥਾ ਚ ਸੁਣਿਆ ਸੀ ਵੀ ਕਿਸੇ ਦਿਨ ਮਜਬੂਰੀ ਕਰਕੇ ਜੇ ਸਤਸੰਗ ਮਿਸ ਵੀ ਹੋ ਜੇ ਤੇ ਕਿਸੇ ਸੰਗੀ ਦੀ ਸੇਵਾ ਕਰ ਲਈ ਤਾਂ ਵੀ ਫਲ ਮਿਲ ਜਾਏਗਾ ਕਿਸੇ ਸਤਸੰਗ ਤੋਂ ਆਏ ਜੇ ਦੀ ਸੇਵਾ ਕਰ ਲਈ ਤਾਂ ਵੀ ਫਲ ਮਿਲ ਜਾਏਗਾ ਉਹ ਵਿਚਾਰਾ ਐਤਵਾਰ ਦਾ ਦਿਨ ਸੀ ਘਰ ਵਿਚ ਬੜੀ ਟਾਈਟਨੈਸ ਸੀ ਤੇ ਕੰਮ ਐਤਵਾਰ ਹੁੰਦਾ ਸੀ ਮੋਚੀ ਦਾ ਜ਼ਿਆਦਾ ਲੋਕ ਜਰਾ ਵਿਹਲੇ ਹੁੰਦੇ ਇਸ ਕੰਮ ਲਈ ਸਤਸੰਗ ਉਹਦਾ ਮਿਸ ਹੋ ਗਿਆ ਤੇ ਪਹਿਲਾਂ ਹੀ ਸੇਠ ਆਇਆ ਕਹਿਣ ਲੱਗਾ ਮੇਰੀ ਜੁੱਤੀ ਗੰਢ ਦੇ ਸੇਠ ਜੀ ਕਿੱਥੋਂ ਆਏ ਹੋ ਕਹਿੰਦਾ ਸਤਸੰਗ ਤੋਂ ਮੋਚੀ ਕਹਿੰਦਾ ਧੰਨ ਭਾਗ ਅੱਜ ਮੇਰਾ ਸਤਸੰਗ ਐਤਵਾਰ ਕਰਕੇ ਮਿਸ ਹੋ ਗਿਆ ਜਦੋਂ ਜੁੱਤੀ ਗੰਢੀ ਸੇਠ ਕਹਿੰਦਾ ਕਿੰਨੇ ਪੈਸੇ ਮੋਚੀ ਕਹਿੰਦਾ ਜੀ ਬਣਦੇ 50 ਪੈਸੇ ਨੇ ਪਰ ਮੈਂ ਨਹੀਂ ਲੈਣੇ ਤੁਹਾਡੇ ਕੋਲ ਉਹ ਕਹਿੰਦਾ ਕਿਉਂ ਨਹੀਂ ਲੈਣੇ ਕਹਿਣ ਲੱਗਾ ਤੁਸੀਂ ਸਤਸੰਗ ਤੋਂ ਆਏ ਹੋ ਮੇਰਾ ਅੱਜ ਸਤਸੰਗ ਮਿਸ ਹੋ ਗਿਆ ਮੈਂ ਸੁਣਿਆ ਮਹਾਂਪੁਰਸ਼ਾਂ ਕੋਲੋਂ ਕਿ ਕੋਈ ਸਤਸੰਗ ਮਿਸ ਹੋ ਜਾਏ ਕਿਸੇ ਸੰਗੀ ਦੀ ਸੇਵਾ ਕਰ ਲਓ ਤੇ ਤਾਂ ਵੀ ਹਾਜ਼ਰੀ ਲੱਗ ਜਾਂਦੀ ਆਖੋ ਸਤਨਾਮ ਇਸ ਲਈ ਮੈਂ ਤੁਸੀਂ ਸਤਸੰਗ ਤੋਂ ਆਏ ਹੋ ਤੁਹਾਡੀ ਜੁੱਤੀ ਗੰਢ ਕੇ ਹਾਜ਼ਰੀ ਲਵਾ ਰਿਹਾ ਉਦੋਂ ਸੇਠ ਕਹਿੰਦਾ ਮੈਂ ਏਡਾ ਵੱਡਾ ਸ਼ਾਹੂਕਾਰ ਤੇਰੀ ਢੇਲੀ ਪਿੱਛੇ ਮੈਂ ਆਪਣਾ ਦਾਨ ਸਵਾਂ ਫੜ ਤੂੰ ਢੇਲੀ ਮੋਚੀ ਕਹਿੰਦਾ ਮੈਂ ਨਹੀਂ ਲੈਣੀ ਮੈਂ ਤੁਹਾਡੀ ਸਤਸੰਗ ਤੋਂ ਆਏ ਦੇ ਸਤਿਕਾਰ ਕਰਕੇ ਇਹ ਸੇਵਾ ਕਰਨੀ ਹੈ ਕਹਿੰਦੇ ਰੋਲਾ ਪੈ ਗਿਆ ਭੀੜ ਇਕੱਠੀ ਹੋ ਗਈ ਉਹ ਕਵੇ ਮੈਂ ਢੇਲੀ ਦੇਣੀ ਉਹ ਕਵੇ ਮੈਂ ਨਹੀਂ ਲੈਣੀ ਆਪ ਸਤਨਾਮ ਤੇ ਕਹਿੰਦੇ ਭੀੜ ਇਕੱਠੀ ਵੇਖ ਕੇ ਤੇ ਕਈ ਤੇ ਤਮਾਸ਼ਾ ਕਈਆਂ ਨੂੰ ਸਮਝਣਾ ਲੱਗੇ ਆ ਕਿਹੜਾ ਝਗੜਾ ਨਵਾਂ ਤੇ ਭੀੜ ਵਿਚ ਇੱਕ ਮਹਾਂਪੁਰਸ਼ ਵੀ ਆ ਗਏ ਆਖੋ ਸਤਨਾਮ ਉਹ ਅੱਗੇ ਹੋ ਕੇ ਕਹਿੰਦੇ ਭਾਈ ਕੀ ਹੋਇਆ ਸੇਠ ਕਹਿੰਦਾ ਜੀ ਵੇਖੋ ਇਹ ਮੋਚੀ ਜਾਤ ਦਾ ਤੇ ਢੇਲੀ ਦਾ ਮੇਰੇ ਕੋਲ ਲੈਂਦਾ ਨਹੀਂ ਪਿਆ ਤੇ ਮੇਰੇ ਤੇ ਸਾਨ ਚੜਾਈ ਚੜਾਉਣਾ ਚਾਹੁੰਦਾ ਬਈ ਵੀ ਮੈਂ ਇਹਦਾ ਦਾਨ ਲਵਾਂ ਢੇਲੀ ਦਾ ਮੇਰੇ ਕੋਲ ਇੰਨਾ ਪੈਸਾ ਤੇ ਮੋਚੀ ਨੂੰ ਮਹਾਂਪੁਰਸ਼ ਕਹਿੰਦੇ ਕਿਉਂ ਬਈ ਕਿਉਂ ਨਹੀਂ ਲੈਂਦਾ ਉਹ ਕਹਿੰਦਾ ਜੀ ਮੈਂ ਦਾਨ ਨਹੀਂ ਇਹਦੇ ਤੇ ਚੜਾ ਰਿਹਾ ਮੇਰਾ ਅੱਜ ਸਤਸੰਗ ਮਿਸ ਹੋ ਗਿਆ ਮੈਂ ਮਹਾਂਪੁਰਸ਼ਾਂ ਕੋਲ ਸੁਣਿਆ ਕਿ ਸਤਸੰਗ ਮਿਸ ਹੋ ਜੇ ਕਿਸੇ ਸੰਗੀ ਦੀ ਸੇਵਾ ਵੀ ਕਰ ਲੋ ਤੇ ਹਾਜ਼ਰੀ ਲੱਗ ਜਾਂਦੀ ਏ ਇਹ ਸਤਸੰਗ ਤੋਂ ਆਇਆ ਮੈਂ ਇਸ ਕਰਕੇ ਇਹਦੀ ਜੁੱਤੀ ਫਰੀ ਗੰਢ ਰਿਹਾ ਕਿ ਮੇਰੀ ਅੱਜ ਦੀ ਹਾਜ਼ਰੀ ਸਤਸੰਗ ਦੀ ਕਿਤੇ ਰਹਿ ਨਾ ਜਾਵੇ ਆਖੋ ਸਤਨਾਮ ਕਹਿੰਦੇ ਮਹਾਂਪੁਰਸ਼ਾਂ ਨੇ ਸੇਠ ਨੂੰ ਆਖਿਆ ਇਹ ਦਾਨ ਨਹੀਂ ਦੇ ਰਿਹਾ ਇਹਦੇ ਪ੍ਰੇਮ ਨੂੰ ਸਮਝ ਲੈ ਇਹਦੀ ਭਾਵਨਾ ਨੂੰ ਸਮਝ ਲੈ ਕਹਿੰਦੇ ਸੇਠ ਨੂੰ ਝੁਕਣਾ ਪਿਆ ਮੋਚੀ ਨੇ ਨਹੀਂ 50 ਪੈਸੇ ਲਏ ਆ ਜੇ ਪ੍ਰੇਮ ਦਾ ਕਿਨਕਾ ਆਖੋ ਸਤਨਾਮ ਨਹੀਂ ਵੀ ਗਿਆ ਤੇ ਹਿਰਦੇ ਚ ਜਗ੍ਹਾ ਉਹ ਭਾਈ ਜੈਤੇ ਵਾਲੀ ਗੱਲ ਯਾਦ ਆ ਜਾਂਦੀ ਪਟਨੇ ਚ ਕਿ ਸਿੱਖ ਦੇ ਦਰਸ਼ਨ ਹੋਣ ਤੇ 5 ਪੂੜੀਆਂ ਸਿੱਖ ਦਾ ਮੋਢਾ ਫੜ ਕੇ ਕਹਿਣਾ ਛੱਕ 5 ਪੂੜੀਆਂ ਚ ਸਿੱਖ ਦੇ ਦਰਸ਼ਨ ਹੋਏ ਜੇ ਉਹਨੇ ਨਾ ਛਕਣੀ ਆ ਤੇ ਭਾਈ ਜੇਤੇ ਨੇ ਕਹਿਣਾ ਮੈਂ ਮਜਬੂਰ ਕਰਕੇ ਨਹੀਂ ਛਕਾਉਂਦਾ ਜੇ ਤੂੰ ਭੁੱਖ ਨਹੀਂ ਤੈਨੂੰ ਤੇਰੇ ਨਾਂ ਦੀਆਂ ਕਿਸੇ ਗਰੀਬ ਨੂੰ ਛਕਾ ਦਿਆਂਗਾ ਪਰ ਮੈਨੂੰ ਅੱਜ ਸਿੱਖ ਦੇ ਦਰਸ਼ਨ ਹੋਏ ਨੇ ਮੈਂ 5 ਪੂੜੀਆਂ ਦਸਵੰਧ ਕੱਢਣਾ ਆਖੋ ਸਤਨਾਮ ਆ ਪ੍ਰੇਮ ਹੈ ਅਜਨੀ ਗੁਰਮੁਖ ਸਤਸੰਗ ਸਭਾ ਦੇ ਮੈਂਬਰ ਹੋ, ਮੇਰੀ ਵੀ ਅਰਦਾਸ ਕਰਿਓ। ਇਹ ਬੜੀ ਇਹਦਾ ਮੈਂ ਨਿੱਕੇ ਨਿੱਕੇ ਉਲਥੇ ਹੀ ਤੁਹਾਡੇ ਸਾਹਮਣੇ ਰੱਖ ਸਕਦਾ, ਇਹਨੂੰ ਕੋਈ ਪੂਰਾ ਘੋਟ ਕੇ ਨਹੀਂ ਕੋਈ ਦੱਸ ਸਕਦਾ। ਚਰਨ ਕਮ ਜਿਤਨੇ ਮਾਈ ਭਾਈ ਬੈਠੇ ਹੋ, ਮੇਰੀ ਵੀ ਆਪਣੀ ਵੀ ਅਰਦਾਸ ਕਰੋ, ਸਾਨੂੰ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੇ ਸਾਡੇ ਘਰ ਪ੍ਰਕਾਸ਼ ਹੈ ਜਾਂ ਹੋਰ ਕਿਸੇ ਤਰ੍ਹਾਂ ਦੀ ਸ਼ਹੀਦਾਂ ਦਰਬਾਰ ਸਾਹਿਬ ਕੀਰਤਨ ਚ ਹਾਜ਼ਰੀ ਹੈ, ਇਹਨਾਂ ਦੇ ਵਿੱਚ ਸਾਧ ਸੰਗਤ ਪ੍ਰੇਮ ਦਾ ਕਿਣਕਾ ਵਸ ਜੇ। ਇਹ ਮੇਰੇ ਕਲਗੀਧਰ ਪਾਤਸ਼ਾਹ ਜੀ ਦਾ ਸੁਣਿਆ।

ਵਾਸੀ ਖਾਲਸੇ ਮੈਂ ਹੋਂ ਕਰੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹੋਂ ਸਦ ਸਦ ਸੰਗਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਕਈਅਤ ਬਿਰਦ ਖਾਲਸਾ ਮੇਰੋ ਪਛ ਅਰ ਪਾਤਾ ਖਾਲਸਾ ਮੇਰੋ ਸੁਖ ਐਲਾਦਾ

ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮਾਤ ਪਿਤਾ ਸੁਖਦਾਹੀ, ਇਨਹੀਂ ਕੀ ਕਿਰਪਾ ਕੇ ਸਜੇ ਗਮ ਹੈ, ਖਾਲਸਾ ਮੇਰੋ ਮਿੱਤਰ ਸਿਖਾਈ। ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੀ ਸੋਭਾ ਸ਼ੀਲਾ, ਖਾਲਸਾ ਬੰਦ ਸਖਾ ਸਦ ਡੀਲਾ, ਖਾਲਸਾ ਮੇਰੀ ਜਾਤ ਅਰਪਤ, ਖਾਲਸਾ ਮੇਰੀ ਜਾਤ ਅਰਪਤ, ਖਾਲਸਾ ਸੋ ਮਾਂ ਕੋ ਉਤਪਤ।

ਪਰਿਵਾਰ ਆ, ਬਹੁਤ ਚੰਗਾ ਪਰਿਵਾਰ, ਸੱਜਣ ਪਰਿਵਾਰ। ਖਾਲਸਾ ਮੇਰੋ ਕਰਤ ਉਦਾਰ, ਖਾਲਸਾ ਮੇਰੀ ਪਿੰਡ ਪਰਾਨ, ਖਾਲਸਾ ਮੇਰੀ ਜੀ ਜਾਨ ਕੀ ਜਾਨ।

ਮਾਨ ਮੈਂ ਤੂੰ ਮੇਰੋ ਖਾਲਸਾ ਸਹੀ, ਖਾਲਸਾ ਮੇਰੋ ਸਵਾਰਥ ਸਹੀ। ਖਾਲਸਾ ਮੇਰੋ ਸਵਾਰਥ ਸਹੀ, ਖਾਲਸਾ ਮੇਰੋ ਕਰੇ ਨਿਰਬਾਹ, ਇਨਹੀ ਕੀ ਕਿਰਪਾ ਕੇ ਸਜੇ ਹੋਵੇ। ਖਾਲਸਾ ਮੇਰੋ ਕਰੇ ਨਿਰਬਾਹ, ਖਾਲਸਾ ਮੇਰੋ ਦੇ ਅਰਸਾ, ਖਾਲਸਾ ਮੇਰੋ, ਖਾਲਸਾ ਮੇਰੋ ਧਰਮ ਅਰ ਕਰਮ, ਖਾਲਸਾ ਮੇਰੋ ਭੇਦ ਨਿਜ ਮਰਮ, ਖਾਲਸਾ ਮੇਰੋ ਸਤਿਗੁਰ ਪੂਰਾ,

ਸਾਰੇ ਸਰੀਰ ਦੇ ਵਾਲ ਜੀਭਾ ਬਣ ਜਾਣ। ਰੋਮ ਰੋਮ ਜੇ ਰਸਨਾ ਪਾਉ ਤਦ ਪੁਖਾਲਸਾ ਜਸ ਤੈ ਗਾਉ, ਤਦ ਪੁਖਾਲਸਾ ਜਸ ਤੈ ਗਾਉ, ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੰਦੇਰੋ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ,

ਪਰੋਂ ਇੱਕ ਗੱਲ ਕਰਨੀ ਹੈ, ਇੱਥੋਂ ਨਾਲ ਕੋਈ ਚੀਜ਼ ਨਹੀਂ ਲਿਜਾਣੀ ਹੈ, ਮਾਲਕ ਪਰਤ ਹੈ। ਵਸਤਰ ਵੀ ਲਾ ਦੇਣੇ ਜਿਹੜੇ ਨਾਨਕੀ ਦੇ ਪੇਕਿਆਂ ਦੇ ਵਸਤਰ ਉਹ ਲੈਣੇ, ਇੱਕ ਇੱਕ ਧੋਤੀ ਲੈਣੀ ਹੈ, ਸਰਦੀਆਂ ਜੱਟਾਂ ਬੂਤੀ ਲਾ ਲੈਣੀ ਹੈ, ਜੁੱਤੀ ਨਹੀਂ ਪਾਉਣੀ, ਸਾਰਿਆਂ ਦਾ ਮਾਲਕ ਪਰਤ ਹੈ, ਨੰਗੀ ਪੈਰੀ ਜਾਣਾ ਹੈਗਾ, ਨਾਲ ਕੋਈ ਚੀਜ਼ ਨਹੀਂ ਰੱਖਣੀ, ਲਾਲ ਨਾ ਮੋਤੀ ਨਾ ਹੀਰੇ ਨਾ ਚੰਗਾ ਵਸਤਰ, ਤੇ ਸਿਰ ਦੀਆਂ ਜੱਟਾਂ ਬਣਾਉਣ, ਸਾਧੂ ਭੇਤ ਵਿੱਚ ਆਉਣਾ ਹੈਗਾ। ਮੰਨ ਗਿਆ ਲਛਮਣ ਜੀ ਤੇ ਸੀਤਾ ਜੀ, ਸ਼੍ਰੀ ਰਾਮ ਚੰਦਰ ਵੀ ਉਹਨੇ ਇੱਕ ਇੱਕ ਧੋਤੀ ਲਾ ਲਏ, ਸਾਰੀਆਂ ਚੀਜ਼ਾਂ ਪਾਸ ਕੋਈ ਚੀਜ਼ ਹੈ, ਜਿਹੜਾ ਨਿਕਲਿਆ ਉਹਨਾਂ ਦੇ ਚਿਹਰੇ ਚ, ਉਹਨਾਂ ਦੇ ਚਿਹਰੇ ਵਿੱਚ ਪਰਮਾਤਮਾ ਦਾ ਨਾਮ ਸਮ ਹੈ, ਹਰਕ ਨਹੀਂ, ਸ਼ੋਕ ਨਹੀਂ, ਦੁੱਖ ਨਹੀਂ, ਸੁੱਖ ਨਹੀਂ, ਮਹਾਰਾਜ ਕਹਿੰਦੇ ਹੁਕਮ ਲਿਜਾਣ ਚੱਲਣਾ ਨਾਮ ਨਿਕਲੀ ਜਾਂਦਾ ਹੈ। ਇਹ ਤਾਂ ਹੀ ਤਾਂ ਸੰਸਾਰ ਮਗਰੋਂ ਲੱਥੇ ਦਾ ਕਿ ਸਚਾਰਾ ਹੋਏ, ਤਾਂ ਹੀ ਪਰਮਾਤਮਾ ਦੇ ਦਰਗਾਹ ਦੇ ਸੱਚੇ ਹੋਵਾਂਗੇ, ਕਿ ਉਹ ਕਦੋਂ ਟੁੱਟੇ ਪਾਲੇ, ਸੰਸਾਰ ਮਗਰੋਂ ਕਿਵੇਂ ਲੱਥੇਗਾ, ਹੁਕਮ ਲਜਾਈ ਚੱਲਣਾ ਨਾ ਨਿਕਲ ਗਿਆ, ਨਾਲ ਜੋ ਮਹਾਰਾਜ ਦਾ ਹੁਕਮ ਮੰਨਾਂਗੇ, ਹਰਕ ਨਹੀਂ, ਸ਼ੋਕ ਨਹੀਂ, ਫਿਰ ਤੁਰੇ ਜਾਂਦੇ ਆ। ਮੋਹਰੇ ਸ੍ਰੀ ਹੰਸ ਚੰਦਰ ਜੀ ਹੈ, ਪਿੱਛੇ ਸੀਤਾ ਜੀ, ਪਿੱਛੇ ਲਛਮਣ ਜੀ। ਸੀਤਾ ਜੀ ਤਾਂ ਰਾਮ ਚੰਦਰ ਦੇ ਪੈਰਾਂ ਤੇ ਆਪਣਾ ਪੈਰ ਨਹੀਂ ਰੱਖਦੇ, ਲਛਮਣ ਨਾ ਸੀਤਾ ਦੇ ਪੈਰਾਂ ਤੇ ਪੈਰ ਰੱਖਦਾ, ਨਾ ਰਾਮ ਚੰਦਰ ਦੇ ਪੈਰਾਂ ਤੇ ਪੈਰ, ਸ੍ਰੀ ਰਾਮ ਚੰਦਰ ਦੇ ਕੰਡਾ ਚੁੱਪ ਗਿਆ, ਖਲੋਦਾ ਸੀਤਾ ਜੀ ਕੰਡਾ ਕੱਢਣ ਲੱਗੇ, ਲਛਮਣ ਜੀ ਤਾਂ ਕ੍ਰੋਧ ਆ ਗਿਆ, ਕਹਿੰਦਾ ਮਹਾਰਾਜ ਨਾਲੇ ਤੁਸੀਂ ਮੇਰੇ ਗੁਰੂ ਨਾਲੇ ਇਸ਼ਟ ਦੇ, ਤੁਹਾਨੂੰ ਬਨਵਾਸ ਵੀ ਦਿੱਤਾ ਨਜਾਇਜ਼, ਭਰਤ ਨੂੰ ਰਾਜ ਦਿੱਤਾ ਨਜਾਇਜ਼, ਮੈਂ ਦਸ਼ਰਥ ਨੂੰ ਮਾਰਾਂਗਾ, ਦਸ਼ਰਥ ਨੂੰ ਮਾਰਾਂਗਾ, ਮੈਂ ਕਕਈ ਨੂੰ ਵੀ ਮਾਰਾਂਗਾ, ਉਹਨਾਂ ਦੇ ਵਿਰੋਧੀਆਂ ਨੂੰ ਮਾਰਾਂਗਾ, ਮੈਂ ਸ਼ੇਸ਼ ਨਾਗ ਦਾ, ਮੈਂ ਤੁਹਾਨੂੰ ਨੰਗੀ ਪੈਰੀ ਜੰਗਲ ਕੇ ਵਿੱਚ ਮੈਂ ਮਾਰਾਂ ਨਹੀਂ ਵੇਖ ਸਕਦਾ, ਨਜਾਇਜ਼ ਹੀ ਬਨਵਾਸ ਹੈ, ਨਜਾਇਜ਼ ਹੀ ਭਰਤ ਨੂੰ ਰਾਜ ਹੈ। ਰੋਵੇ ਸ਼੍ਰੀ ਰਾਮ ਚੰਦਰ ਕਹਿਣ ਲੱਗੇ, ਲਛਮ ਬਾਟ ਤੇਰੀ ਠੀਕ ਹੈ, ਇਹ ਮਨੁੱਖਾਂ ਤੇ ਕਿਸ ਵਾਸਤੇ ਮਿਲ ਗਿਆ, ਮਾਨਸ ਜਾਨੋ ਸਾਨੂੰ ਰਾਜ ਕਰਨ ਵਾਸਤੇ ਮਿਲਿਆ, ਕਿਸ ਵਾਸਤੇ ਸਾਨੂੰ ਮਨੁੱਖਾਂ ਬੂਟਾ ਤੀਆਂ ਦੀ ਪਾਲਣਾ ਕਰਨ ਵਾਸਤੇ ਮਿਲਿਆ, ਪੱਕੇ ਪਾਉਣ ਵਾਸਤੇ, ਧਨ ਜਮਾ ਕਰਨ ਵਾਸਤੇ, ਕਰੋੜ ਲੋਕ ਕਰਨ ਵਾਸਤੇ ਸਾਨੂੰ ਮਨੁੱਖਾਂ ਦੇ ਮਿਲੇ, ਕਿਸ ਵਾਸਤੇ ਮਿਲੀ ਹੈ। ਪੰਜਵੇਂ ਮਹਾਰਾਜ ਕਹਿੰਦੇ, ਭਈ ਪ੍ਰਾਪਤ ਮਨੁੱਖ ਦੇ ਵਧੀਆ ਗੋਰ ਨੂੰ ਮਿਲਣ ਕੇ ਤੇਰੀ ਵਧੀਆ, ਜਿਸ ਵਕਤ ਕੋ ਲਹੀ ਤੂੰ ਆਇਆ, ਰਾਮ ਨਾਮ ਸੰਤਾਂ ਦਾ ਪਾਇਆ, ਜੰਗਲਾਂ ਵਿੱਚ ਜਾਵਾਂਗੇ, ਸੰਤਾਂ ਮਹਾਤਮਾ ਦੇ ਦਰਸ਼ਨ ਕਰਾਂਗੇ, ਫਿਰ ਹੁਕਮ ਜਾਏ ਚੱਲਣਾ ਨਾਨਕ ਲਿਖਿਆ, ਨਾਲ ਅਸੀਂ ਮਹਾਰਾਜ ਦੀ ਦੁਰਗਾਹ ਵਿੱਚ ਸੱਚੇ ਹੋਵਾਂਗੇ, ਹੁਕਮ ਮੰਨਾਂਗੇ, ਮਹਾਰਾਜ ਨੇ ਜਿਹੜਾ ਲਿਖਿਆ ਹੈਗਾ, ਇਹ ਸੰਸਾਰ ਮਗਰੋਂ ਲੱਥ ਜਾਊਗਾ, ਇਹ ਰਾਜ ਉਸਨੇ ਕਰ ਲਿਆ ਧੋ ਕਿਆ, ਹਮਨੇ ਤਾਂ ਕਰ ਲਿਆ ਧੋ ਕਿਆ, ਰਾਜ ਵੀ ਕੋਈ ਸੁੱਖ ਹੈਗਾ, ਸੁੱਖ ਤਾਂ ਪਰਮੇਸ਼ਰ ਵਿੱਚ ਹੈ, ਪਰਮੇਸ਼ਰ ਤੋਂ ਬਿਨਾਂ ਕਿਸੇ ਵਸਤੂ ਕੋਈ ਵਿੱਚ ਵੀ ਸੁੱਖ ਨਹੀਂ ਹੈਗਾ, ਕੋਈ ਸੁੱਖ ਨਾ ਇਹ ਜੋ ਕਰੇ ਬਹੁਤੇ ਮੀਤ ਜੋ ਚਿੱਤ ਰੱਖੇ ਇੱਕ ਸੌ ਤੇ ਸੰਭਾਵੇਂਗੇ, ਸੁੱਖ ਦੁਨੀਆਂ ਚ ਸੁੱਖ ਨਹੀਂ, ਚੀਜ਼ਾਂ ਚ ਸੁੱਖ ਨਹੀਂ, ਸੁੱਖ ਪਰਮੇਸ਼ਰ ਵਿੱਚ ਸੁੱਖ ਹੈਗਾ, ਪਰਮੇਸ਼ਰ ਦੇ ਬਿਨਾਂ ਸਭ ਦੁੱਖ ਰੂਪ ਹੈ, ਸਭ ਕਲੇਸ਼ ਹੈ, ਸਭ ਮੁਸੀਬਤਾਂ, ਸਭ ਜਨਮ ਮਰਨ ਦਾ ਹੇਤੂ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਰੋਗ ਹਰ ਬੇਸਰ ਸਦਾ ਖੁਆਰੀ। ਫਿਰ ਲਛਮਣ ਜੀ ਕੋ ਮਨਾ ਲਿਆ, ਫਿਰ ਜਾਂ ਪੰਜ ਬੱਟੀ ਕੇ ਵਿੱਚ ਮੈਂ ਚਲੇ ਗਿਆ, ਫਿਰ ਸੰਤਾਂ ਮਹਾਤਮਾ ਰਿਸ਼ੀਆਂ ਨੇ ਸ੍ਰੀ ਰਾਮ ਚੰਦਰ ਤੋਂ ਸ਼ੰਕਾ ਕੀਤੀ, ਮਹਾਰਾਜ ਇਹ ਸਾਰੀ ਸ਼ੰਕਾ ਹੈ, ਜਿਸ ਵੇਲੇ ਤੁਹਾਨੂੰ ਹੁਕਮ ਹੋਇਆ ਕਿ ਤੁਹਾਨੂੰ ਰਾਜ ਮਿਲ ਜਾਣਾ ਤਾਂ ਖੁਸ਼ੀਆਂ ਤੇ ਖੁਸ਼ੀਆਂ, ਵਧਾਈਆਂ ਤੇ ਵਧਾਈਆਂ, ਤੁਹਾਨੂੰ ਵੀ ਖੁਸ਼ੀ ਹੋਈ ਅਖੇ ਨਹੀਂ, ਜਿਸ ਵੇਲੇ ਬਨਵਾਸ ਹੋਇਆ ਕੋਈ ਗਮੀ ਹੋਏ ਨਹੀਂ, ਦੋਨੋਂ ਝੂਠੇ ਹੈ, ਸੱਚਾ ਤਾਂ ਇੱਕ ਪਰਮਾਤਮਾ ਹੈ, ਪਰਮਾਤਮਾ ਤੇ ਬਿਨਾਂ ਕੋਈ ਵਸਤੂ ਸੱਚੀ ਨਹੀਂ ਹੈਗੀ ਹੈ, ਪਰਮਾਤਮਾ ਬਿਨਾਂ ਸਾਰੇ ਸੰਸਾਰ ਨੂੰ ਹਿਰਦੇ ਚੋਂ ਕੱਢੂਗੇ ਤਾਂ ਹੀ ਪਰਮਾਤਮਾ ਮਿਲੇਗਾ, ਇੱਕ ਮਿਆਨ ਚ ਦੋ ਤੇ ਬਾਰਾਂ ਨਹੀਂ ਪੈ ਸਕਦੀਆਂ, ਬਾਤੀ ਸੁਖੀ ਤੇਲ ਨੂੰ ਕੋਈ ਡਬਰਮਾ ਕਰ ਬਿਰਤੀ ਹੋਵੇ, ਦੁਨੀਆਂ ਵਾਲੀ ਬਿਰਤੀ ਨਹੀਂ ਰਹਿੰਦੀ, ਦੁਨੀਆਂ ਵਾਲੀ ਬਿਰਤੀ ਹੋਵੇ ਤਾਂ ਪਰਮਾਤਮਾ ਦੇ ਪਾਸੇ ਬਿਰਤੀ ਨਹੀਂ ਰਹਿੰਦੀ ਹੈਗੀ, ਇੱਕੋ ਪਾਸਾ ਰਹਿੰਦਾ ਹੈਗਾ, ਬਾਤੀ ਸੁਖੀ ਤੇਲ ਨੂੰ ਕੁੱਟਾ ਮੰਡਲ ਨਾ ਵਜੇ, ਨਟਤਾ ਸੁਰਤਾ ਬੁਝ ਗਈ, ਅਗਰ ਨਾ ਨਿਕਸੋ ਧੂਆਂ ਰੱਬ ਰਿਹਾ, ਇਹ ਕੇਵਲ ਨੇ ਦੂਆ ਟੂਟੀ ਤੰਤ ਨ ਵਜੇ ਰਵਾ, ਭੂਲ ਵਗਾਰੇ ਹੋ ਆਪਣਾ ਕਾਲ, ਕਥਨੀ ਬਦਨੀ ਕਹਿਣ ਕਹਾਵਨ ਸਮਝ ਪਰੀ ਤੂੰ ਦੂਸਰੇ ਗਾਵਨ, ਕਹਿਤ ਕਬੀਰ ਪੰਚ ਜੋ ਚੋਰੇ, ਜੇ ਤੁਸੀਂ ਸ਼ਾਂਤ ਚਿੱਤ ਰੱਖਣਾ ਤਾਂ ਕਾਮ ਕਰੋ ਲੋਮ ਕਾਰ ਨੂੰ ਛੱਡ ਦਿਓ, ਹੋਰ ਦੁਨੀਆਂ ਚ ਸ਼ਾਂਤੀ ਨਹੀਂ, ਛੱਡਣ ਵੀ ਸ਼ਾਂਤੀ ਮਿਲੇਗੀ, ਕਾਮ ਕ੍ਰੋਧ ਹੰਕਾਰ ਲੋਮ ਅਟ ਮੋਹ ਮੈਂ ਮਨ ਸੋ ਜਾਓ, ਤਬੀ ਆਤਮ ਤੱਤ ਕੋ ਦਰਸ ਪਰਮ ਪੁਰ ਕੋ ਭਾਵ ਦਸਮਾ ਰੱਖਿਆ ਹੈ, ਜੇ ਕਾਮ ਨਾ ਵਿਸਰੋ, ਕ੍ਰੋਧ ਨਾ ਵਿਸਰੋ, ਲੋਭ ਨਾ ਵਿਸਰੋ, ਪਰਨਿੰਦਾ ਮੁਕਤ ਨੇ ਛੋਟੀ ਨਿਸਪਲ ਪਈ ਸੋ ਸੇਵਾ। ਸੋ ਸ੍ਰੀ ਗੁਰੂ ਨਾਨਕ ਦੇਵ ਗੋਰਖ ਤੇ ਸਿੱਧਾਂ ਨੂੰ ਦੱਸਦੇ ਹੋ, ਕਹਿੰਦੇ ਮਹਾਰਾਜ ਕਿਸ ਜਾਣਾ ਹੋਈਏ, ਅਸੀਂ ਪਰਮਾਤਮਾ ਦੀ ਦਰਗਾਹ ਦੇ ਕਿੱਦਾਂ ਸੱਚੇ ਹੋਈਏ, ਇਹ ਸੰਸਾਰ ਮਗਰੋਂ ਲੱਥੇ, ਇਹ ਜਨਤਾ ਮੰਤਰ ਛੱਡੋ, ਪਰਮਾਤਮਾ ਚ ਮੋਹ ਪਾਓ, ਜੀ ਕਿੱਦਾਂ ਮਗਰੋਂ ਲੱਥੇ, ਕਿਵੇਂ ਕੂਦਣ ਕੱਢੇ ਪਾ, ਮਾਤਾ ਕਹਿੰਦੇ ਹੁਕਮ ਲਜਾਈ ਚੱਲਣਾ ਨਾਨਕ ਲਿਖਿਆ, ਨਾ ਜੋ ਕੁਛ ਕਰਦਾ ਸਭ ਕਹਿ ਰਿਹਾ, ਪਰਮਾਤਮਾ ਦਾ ਭਾਣਾ ਮੰਨੋ, ਪਰਮਾਤਮਾ ਦਾ ਹੁਕਮ ਮੰਨੋ, ਇਹ ਤਾਂ ਕੋਈ
ਕਲਕੱਤੇ ਦੇ ਵਿੱਚ ਮੈਂ ਦੇਵਾ ਭਗਤ ਰਹਿੰਦਾ ਹੈ, ਬੜਾ ਭਗਤ ਹੈ ਕਬੀਰ ਨਾਮ ਦੇ ਮੰਗੋ, ਪਹਿਲਾਂ ਲੋਕਾਂ ਕੋਲ ਬੜਾ ਭਗਤ ਹੈਗਾ। ਤੇ ਉਸਨੇ ਬ੍ਰਹਮਾ ਵਿੱਚ ਜਿਹੜਾ ਮਿੱਟੀ ਦਾ ਤੇਲ ਖੂਹਾਂ ਵਿੱਚੋਂ ਨਿਕਲਦਾ ਉੱਥੋਂ ਲੈ ਆਉਂਦਾ, ਵੇਚਦਾ 50-50 ਹਜ਼ਾਰ ਪੀਪੇ ਲੈ ਆਉਂਦਾ, ਉੱਥੇ ਸਸਤਾ ਹੈਗਾ। ਉੱਥੇ ਕਲਕੱਤੇ ਦੇ ਵਿੱਚ ਮੈਂ ਐਕਟੀ ਪਾਜੇ ਹੋਇਆ, ਤੇ ਨਾਲੇ ਰੂਹੀ ਦਾ ਕਾਰਖਾਨਾ ਲਾਇਆ, ਵਿੱਚ ਰੂਹੀ ਕੁਪਾ ਹੁੰਦੀ, ਵਿੱਚ ਰੂਹੀ ਵਿੱਚ ਕਤ ਹੁੰਦਾ, ਵਿੱਚ ਵਸਤਰ ਬਣਦੇ ਆ। ਉਹ ਦੇਵਾ ਹੈਗਾ, ਉਹਦੀ ਇਸਤਰੀ ਹੈਗੀ ਹੈ, ਉਹਦੇ 2 ਬਾਲ ਹੈਗੇ ਆ, ਇੱਕ ਉਹਦਾ ਭਾਈ ਹੈ ਉਹਦਾ ਵੀ ਪਰਿਵਾਰ ਹੈਗਾ, ਇੱਕ ਉਹਦੀ ਭੈਣ ਉਹਦਾ ਵੀ ਪਰਿਵਾਰ ਹੈਗਾ, ਸਾਂਝਾ ਕੰਮ ਕਰਦੇ ਆ। ਉਹ ਦੇਵਾ ਤੇ ਹੋਏ ਉਪਦੇਸ਼ ਕਰਦਾ ਉਹਨਾਂ ਨੂੰ, ਹੁਕਮ ਜਾਣ ਚੱਲਣਾ ਨਾਨਕ ਲਿਖਿਆ ਨਾਲ, ਗਮੀ ਵਿੱਚ ਖੁਸ਼ੀ ਮਨਾਓ ਤੁਸੀਂ ਮੁਕਤ ਹੋ ਜਾਓਗੇ। ਆਏ ਕੋ ਹਲਕ ਨਹੀਂ, ਗਾਏ ਕੋ ਸ਼ੋਕ ਨਹੀਂ, ਕੈਸੇ ਨਿਰਦੁੰਦ ਪਾਓ ਸਮਝਣੇ ਕੀ ਬਾਤ ਹੈ, ਦੇ ਗਏ ਨੀਰੇ ਨਹੀਂ ਲਕਸ਼ਮੀ ਕੋ ਹੇਰੇ ਨਹੀਂ, ਮਨ ਕਹੂੰ ਫੇਰੇ ਨਹੀਂ, ਪਾਨ ਸੰਗ ਗਾਤ ਹੈ, ਲੋਕਨ ਕੀ ਰੀਤ ਨਹੀਂ ਕਹੂੰ ਸੋ ਪ੍ਰੀਤ ਨਹੀਂ, ਹਾਰ ਨਹੀਂ ਜੀਤ ਨਹੀਂ, ਜਨਮ ਰਹਿਣ ਜਾਤ ਹੈ, ਐਸੇ ਜਬ ਗਿਆਨ ਹੋਵੇ ਤਵੇ ਨਾਲ ਮੋਖ ਹੋਵੇ, ਬ੍ਰਹਮ ਕੇ ਸਮਾਨ ਹੋ ਬ੍ਰਹਮ ਸਮਾਤ ਹੈ। ਤੁਸੀਂ ਪਰਮੇਸ਼ਰ ਨਾਲ ਮਿਲ ਜਾਓਗੇ, 84 ਲੱਖ ਜੰਮੋ ਮਰੋ ਜਾ ਕੇ ਧਰਮਰਾਜ ਨੂੰ ਸਾਹਿਬ ਦਿਓ, 84 ਲੱਖ ਜਿੰਨਾ ਘੁੰਮੋ ਇੱਥੋਂ ਨਿਕਲ ਜਾਓਗੇ। ਕਹ ਨਾਨਕ ਤੱਤ ਵਿਚਾਰਾ ਬਿਨਾਂ ਭਜਨ ਨਹੀਂ ਛੁਟਕਾਰਾ। ਉਹ ਦੇਵਾ ਇਹ ਉਪਦੇਸ਼ ਕਰਦਾ ਸੀ ਸਾਰਿਆਂ ਪਰਿਵਾਰਾਂ ਨੂੰ, ਤੇ ਸੰਤਾਂ ਮਹਾਤਮਾ ਦਾ ਬੜਾ ਪ੍ਰੇਮੀ ਥਾ। ਜਿੱਥੇ ਕੋਈ ਸੰਤ ਮਹਾਤਮਾ ਆਵੇ ਮਹਾਰਾਜ ਦੇ ਪਾਸੇ ਦੇ ਸ਼ੰਕਰ ਉੱਤਰ ਕਰਨੇ, ਤੇ ਆਸਨ ਸੋਲ ਉੱਥੋਂ ਕੁਛ ਦੂਰ ਫੈਸਲੇ ਤੇ ਉੱਥੇ ਬੜੇ ਸੰਤ ਮਹਾਤਮਾ, ਜਦੋਂ ਅੰਬਰਸਰ ਤੁਸੀਂ ਕਦੇ ਦੀਪ ਮਾਲਾ ਨੂੰ ਵੇਖੀ, ਸਾਰੀ ਦੁਨੀਆਂ ਦੇ ਸੰਤ ਜਾਂਦੇ, ਇੱਥੋਂ ਵੀ ਜਾਂਦੇ ਗਏ ਅਮਰੀਕਾ, ਬੜੇ ਸੰਤ ਆਉਂਦੇ, ਵਿਧਾਨ ਸਭਾ ਹੁੰਦਾ 15 ਦਾ, ਪਰਮੇਸ਼ਰ ਦੇ ਪਰਮੇਸ਼ਰ ਜਪ ਹੁੰਦਾ ਹੈਗਾ, ਇਦਾਂ ਹਰਿਦੁਆਰ ਕੁੰਭ ਲੱਗਦਾ, ਸਾਰੀ ਦੁਨੀਆਂ ਦੇ ਸੰਤ ਆਉਂਦੇ ਆ, ਸਾਰੇ ਕਥਾ ਵਾਰਤਾ ਪਰਮੇਸ਼ਰ, ਸਾਨੂੰ ਫਾਇਦਾ ਤਾਂ ਇਸੇ ਗੱਲ ਦਾ, ਬਾਕੀ ਕਹਿਣ ਸਾਨੂੰ ਕੰਮਾਂ ਦਾ ਕੀ ਫਾਇਦਾ ਲੈ। ਜਦ ਮਹਾਰਾਜ ਕਹਿੰਦੇ ਅਵਧ ਕਾਲ ਚ ਕਿਤੇ ਨਕਾਮ, ਇੱਕ ਸਵਰ ਕੇ ਨਾਮ ਲੱਗੇ ਲਈ ਕੋਏ, ਸਗਲ ਭਰਮ ਡਾਲਦੇ ਗੋਬਿੰਦ ਕੋ ਨਾਮ ਲੈ, ਅੰਤ ਵਾਰ ਸੰਗ ਤੇਰੇ ਇਹੋ ਇੱਕ ਜਾਤ ਹੈ, ਜੈ ਮਾਤ ਪਿਤਾ ਸਤ ਬੀਤ ਨਾ ਭਾਈ ਮਨ ਹੁਆ ਨਾਮ ਤੇਰੇ ਸੰਗ ਸਾਈ, ਮਹਾਰਾਜ ਸਾਨੂੰ ਆਖਦੇ ਤਾਂ ਝੂਠ ਰੱਖਦੇ ਆ, ਆਪ ਵੀ ਮਹਾਰਾਜ ਨਾਮ ਕੁਮਾਰੀ ਨਾਮ ਕਾ ਚਲੀ ਰਹੇਗਾ, ਜੀਵਨ ਵਿਸਰੇ ਮਿਲ ਜਾਓ, ਆਪ ਵੀ ਸਵਾਸ ਨਾਮ ਜਪਦੇ, ਆਪ ਵੀ ਸਮਾਧੀ ਨਾਲ ਅਗਲੇ ਨੂੰ ਵੀ ਕਹਿੰਦੇ ਸਵੰਧ, ਸੰਸਾਰ ਚੋਂ ਨਿਕਲਣ ਦਾ ਹੋਰ ਕੋਈ ਤਰੀਕਾ ਹੀ ਨਹੀਂ ਹੈਗਾ, ਕਹੋ ਨਾਨਕੇ ਤੱਤ ਵਿਚਾਰਾ ਬਿਨਾਂ ਭਜਨ ਨਹੀਂ ਛੁਟਕਾਰਾ, ਇੱਕੋ ਇੱਕ ਤਰੀਕਾ ਹੈਗਾ। ਰਿਤੇ ਗਿਆਨ ਨਾ ਮੁਕਤੀ, ਜਿਹਦਾ ਹਨੇਰੇ ਦੀ ਨਿਮਿਰਤੀ ਦਾ ਉਪਾਅ ਕੇਵਲ ਲੋਹ, ਇਹ ਜਿਹੜਾ ਸੰਸਾਰ ਅੰਧਕਾਰ ਹੈ, ਜੇ ਭੁੱਲਾ ਫਿਰਦਾ ਦੁਖੀ ਸੁਖੀ ਹੁੰਦਾ, ਇਹਦੀ ਨਿਮਿਰਤੀ ਦਾ ਉਪਾਅ ਬਿਨਾਂ ਨਾਮ ਤੇ ਬਿਨਾਂ ਗਿਆਨ ਤੇ ਹੋਰ ਕੋਈ ਨਹੀਂ ਹੈਗਾ। ਤੇ ਉਹ ਆਸਨਸੋਲ ਚਲਾ ਗਿਆ, ਉਦੋਂ ਸੰਤ ਮਹਾਤਮਾ ਬੜੇ ਆਏ, ਕਥਾ ਵਾਰਤਾ, ਸੰਤਾਂ ਮਹਾਤਮਾ ਨੂੰ ਭਗਤਾਂ ਨੂੰ ਸਭ ਤੋਂ ਪਿਆਰਾ ਪਰਮਾਤਮਾ ਨੂੰ ਨਾਮ ਹੁੰਦਾ, ਪਰਮਾਤਮਾ ਨੂੰ ਛੋੜੇਗੇ ਸਾਰੇ ਸੰਸਾਰ ਕੁਛ ਛੱਡ ਦੇਣਗੇ। ਕਬੀਰ ਰਾਮ ਨਾ ਛੋੜੀਏ, ਤਨ ਤਨ ਜਾਏ ਤੂੰ ਜਾਓ, ਤਨ ਤਨ ਚਲੇ ਜਾਵੇ ਰਾਮ ਨਾ ਛੋੜੀਏ, ਕਬੀਰ ਰਾਮ ਨਾ ਛੋੜੀਏ, ਤਨ ਤਨ ਜਾਏ ਤੂੰ ਜਾਓ, ਚਰਨ ਕਮਲਮ ਦੇ ਦਿਆ ਰਾਮੇ ਨਾਮ ਸਮਾ, ਫਰੀਦਾ ਬਲਹਾਰੀ ਤਿੰਨਾਂ ਪੈਂਖੀਆਂ ਜਿਨ੍ਹਾਂ ਜਿਹਨਾਂ ਜੰਗਲ ਵਾਸ, ਕੱਕੜ ਚੁਗਣ ਥਲ ਵਸਣ ਰੱਬ ਨਾ ਛੋੜਨ ਪਾਸ, ਪਲਾਇ ਕਹਿੰਦਾ ਪਿਤਾ ਤੈਨੂੰ ਛੱਡ ਦਊਂਗਾ, ਤਿੰਨਾਂ ਲੋਕਾਂ ਦਾ ਰਾਜ ਜਿਹੜਾ ਤੂੰ ਮੈਨੂੰ ਦਿੰਦਾ ਵੀ ਨਾਮ ਨੂੰ ਛੱਡ ਦੇ, ਮੈਂ ਤੈਨੂੰ ਦੇ ਦੇਵਾਂਗਾ ਰਾਜ ਵੀ ਛੱਡਿਆ, ਤੈਨੂੰ ਵੀ ਛੱਡਿਆ, ਮਾਤਾ ਨੂੰ ਵੀ, ਭਾਈਆਂ ਨੂੰ ਵੀ ਛੱਡਿਆ, ਸਭ ਕੁਝ ਛੱਡਾਂਗਾ, ਸਰੀਰ ਵੀ ਛੱਡਾਂਗਾ, ਨਹੀਂ ਛੋੜੂੰਗੇ ਬਾਬਾ ਰਾਮ ਨਾਮ, ਬਿਨਾਂ ਪਰਮਾਤਮਾ ਤੇ ਹਮਾਰੀ ਕਲਿਆਣ ਕੈਸੇ ਹੋ ਸਕਦੀ, ਹੋਰ ਕੋਈ ਤਰੀਕਾ ਸੰਸਾਰ ਕੇ ਵਿੱਚ ਮੈਂ ਹੈਗਾ, ਲੱਖਾਂ ਯੁੱਗ ਬੀਤ ਗਏ, ਦੁਨੀਆਂ ਜੰਮਦੀ ਮਰਦੀ ਹੈ, ਪਰ ਨਾਮ ਬਿਨਾਂ ਕਿਸੇ ਨੇ ਮੁਕਤੀ ਪਾਈ ਹੈ, ਕਹਿਤ ਕਬੀਰ ਸੁਣੋ ਦੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ, ਕਹਿਤ ਕਬੀਰ ਸੁਣੋ ਨਾ ਤਾਂ ਭਾਈ ਰਾਮ ਨਾਮ ਬਿਨ ਕਿਨਗਤ ਪਾਈ। ਉਹ ਅਸਲ ਸਵਾਲ ਕੇ ਵਿੱਚ ਮੈਂ ਸੰਤਾਂ ਮਹਾਤਮਾ ਦੀ ਮੰਡਲੀ ਹੈਗੀ, ਉਹ ਤੇ ਬਹੁਤੇ ਉਹਨਾਂ ਨੇ ਕਥਾ ਵਾਰਤਾ ਸੁਣਦਾ ਰਿਹਾ, 5 ਸਾਲ ਘਰ ਗਿਆ ਹੀ ਨਾ ਆਪਣੇ ਕਲਕੱਤੇ ਕੇ ਵਿੱਚ ਮੈਂ, ਮਗਰੋਂ ਪਤਾ ਨੀ ਕੀ ਭਾਣਾ ਵਰਤਿਆ, ਕਲਕੱਤੇ ਕੇ ਵਿੱਚ ਮੈਂ ਪਤਾ ਨੀ ਬਿਜਲੀ ਨਾ ਅੱਗ ਲੱਗ ਗਏ, ਕਈ ਵਾਰ ਚੂਹਾ ਬੱਤੀ ਲੈ ਜਾਂਦਾ ਅੱਗ ਲੱਗ ਜਾਂਦੀ ਹੈ, ਕਈ ਵਾਰ ਕੋਈ ਅੱਗ ਬਾਲਦਾ ਤਾਂ ਲੱਗ ਜਾਂਦੀ ਹੈਗੀ, ਤੇ ਰੂਈ ਦਾ ਕਾਰਖਾਨਾ ਸੀਗਾ, ਕਪਾਸ ਦਾ, ਵਸਤਰਾਂ ਦਾ, ਮਿੱਟੀ ਦੇ ਤੇਲ ਦੇ ਪੀਪੇ ਸੇ, ਰਾਤ ਅੱਧੀ ਸੀ, ਹਨੇਰੀ ਵਗਦੀ ਸੀ, ਵਰਖਾ ਹੁੰਦੀ ਸੀ, ਅੱਗ ਕਿੱਦਾਂ ਬੁਝੇ, ਸਵੇਰ ਤੇ ਪਹਿਲਾਂ ਦੇਵੇ ਦਾ ਸਾਰਾ ਪਰਿਵਾਰ, ਉਹਦੇ ਭਾਈ ਦਾ ਵੀ ਪਰਿਵਾਰ, ਉਹਦੀ ਭੈਣ ਦਾ ਵੀ ਪਰਿਵਾਰ, ਭੈਣ ਵੀ ਭਾਈ ਵੀ, ਸਾਰਾ ਪਰਿਵਾਰ, ਸਭ ਕੁਛ ਸਵੇਰ ਤੇ ਪਹਿਲਾਂ ਸੌ ਹੋ ਗਿਆ, ਸਾਰੇ ਲੋਕ ਇਕੱਠੇ ਹੋਏ, ਕੋਈ ਬੱਚਿਆ ਵੀ, ਇੱਕ ਨੌਕਰ ਬਾਹਰ ਸੁੱਤਾ ਗਿਆ, ਕਹਿੰਦੇ ਮੈਂ ਬਾਹਰ ਸੁੱਤਾ ਸਭ ਨੱਠ ਗਿਆ, ਉਹ ਕੋਈ ਵਜਿਆ, ਦੇਵਾ ਹੈ ਆਸਨਸੋਲ ਗਿਆ ਸੰਤਾ ਮਹਾਤਮਾ ਦੀ ਸੰਕਟ, ਉਹ ਤਾਂ ਸੁਣ ਕੇ ਖਬਰ ਮਰ ਜਾਏਗਾ, ਉਹ ਤਾਂ ਖਬਰ ਸੁਣੇਗਾ ਤਾਂ ਮਰ ਜਾਏਗਾ, ਹੁਣ ਲਿਆਓ
ਕੋਈ ਬਹੁਤੀ ਦੁੱਖ ਦੀ ਖਬਰ ਸੁਣੇ ਤਾਂ ਵੀ ਮਰ ਜਾਂਦਾ, ਕੋਈ ਖੁਸ਼ੀ ਦੀ ਖਬਰ ਸੁਣੇ ਤਾਂ ਵੀ ਮਰ ਜਾਂਦਾ, ਕਿਸੇ ਗਰੀਬ ਦੀ ਲੱਕੜੀ ਨਿਕਲੀ ਇਕੱਲਾ ਖੁਸ਼ੀ ਵਿੱਚ ਹੀ ਮਰ ਗਿਆ। ਬਹੁਤ ਖੁਸ਼ੀ ਹੋਵੇ ਤਾਂ ਵੀ ਬੰਦਾ ਮਰ ਜਾਂਦਾ, ਗਮੀ ਹੋਵੇ ਫਿਰ ਵੀ ਮਰ ਜਾਂਦਾ ਹੈ। ਸੰਗਤ ਨੇ ਚਿੱਠੀ ਲਿਖੀ, ਜਗ ਰਚਨਾ ਸਭ ਝੂਠ ਹੋਇਆ ਜਾਣ ਕੇ ਉਦੋਂ ਮੀਤ ਕਹੋ ਨਾਨਕ ਤੇਰਾ ਨਾਂ ਲਿਆ ਜੂੰ ਬਾਲੂ ਕੀ ਪੀਤ, ਜੋਦਨ ਆਵੇ ਸੋਦਨ ਜਾਈ ਕਰਨਾ ਕੂਚ ਰਹਿਣ ਸੰਨਾ, ਐਸੋ ਇਹ ਸੰਸਾਰ ਪੇਖ ਨਾ ਰਹਿ ਨਾ ਕਹੋ ਪਈਆ ਰੇ ਰਾਮ ਗਏ ਰਾਵਣ ਗਏ ਜੰਗ ਕੋ ਬਫਲ ਬਾਲ ਕਹੋ ਨਾ ਨਾ ਤੂੰ ਸੁਣੋ ਸਪਨੇ ਜਿਮ ਮਗਰੋਂ ਲੈ ਕੇ ਦਿੱਤਾ ਬਾਹਰ ਖਾਣਾ ਲੱਟ ਗਿਆ ਕਲਕੱਤੇ ਗਏ ਜੀ, ਕੋਈ ਨੀ ਬਚਿਆ। ਉਹ ਨੌਕਰ ਚਿੱਚੂ ਜਾ ਕੇ ਕਿਹਾ ਹੱਸਣ ਸੋਲ ਕੇ ਵਿੱਚ ਤਾਂ ਸੰਤ ਮਹਾਤਮਾ ਉੱਥੇ ਚਲੇ ਗਏ ਸੀ। ਉਹ ਦੇਵਾ ਕੁਰਸੀ ਤੇ ਬੈਠਾ ਤਾਂ ਉਹਨੂੰ ਨੀਂਦ ਆਈ, ਕਿਉਂ ਸੇਵਾ ਕਰਦਾ ਰਿਹਾ ਕਥਾ ਵਾਸਤਾ ਸੰਬੰਧੀ ਹੋਈ, ਰਾਤ ਨੂੰ ਵੀ ਨਾ ਸੁੱਤਾ ਤੇ ਉਦੋਂ ਨੂੰ ਵਕਤ ਮਿਲ ਗਿਆ, ਕੁਰਸੀ ਤੇ ਬੈਠਾ ਸੁੱਤਾ ਆ। ਨੌਕਰ ਚਲਾ ਗਿਆ ਚਿੱਠੀ ਲੈ ਕੇ, ਨੌਕਰ ਨੇ ਉਹਨੂੰ ਜਗਾਇਆ, ਚਿੱਠੀ ਦਿੱਤੀ, ਹੁਣ ਪੜ੍ਹ ਲਈ, ਕਹਿੰਦਾ ਮੈਨੂੰ ਨੀਂਦ ਆ ਜਾ। ਤਾਂ ਚਿੱਠੀ ਪੜ੍ਹ ਲਈ ਹੈ ਤੈਨੂੰ ਨੀਂਦ ਆਈ, ਕਹਿੰਦਾ ਮੈਂ ਪੜ੍ਹ ਲਈ ਹੈ ਮੈਨੂੰ ਨੀਂਦ ਆਈ, ਦੱਸ ਕੀ ਲਿਖਿਆ ਹੈ, ਇੰਨਾ ਤੇਰਾ ਨੁਕਸਾਨ ਹੋ ਗਿਆ ਫਿਰ ਤੈਨੂੰ ਨੀਂਦ ਆ ਗਈ, ਫਿਰ ਤੈਨੂੰ ਫਿਕਰ ਚਿੰਤਾ ਕੋਈ ਨੀ। ਕਹਿੰਦਾ ਮੈਂ ਚਿੱਠੀ ਪੜ੍ਹ ਲਈ ਹੈ, ਤੂੰ ਨਾ ਕਰ, ਮੈਂ ਸੇਵਾ ਸੰਤਾਂ ਮਹਾਤਮਾ ਦੀ ਕਰ, ਮੈਨੂੰ ਜੇ ਨੀਂਦ ਆ ਗਿਆ ਤਾਂ ਦੱਸ ਚਿੱਠੀ ਤੇ ਕੀ ਲਿਖਿਆ। ਕਹਿੰਦਾ ਫਿਰ ਦੱਸਾਂ ਤੈਨੂੰ, ਅਸੀਂ ਦੱਸ, ਅਖੇ ਮੈਂ ਪੰਜ ਚਾਰ ਦਿਨ ਸੰਤਾਂ ਮਹਾਤਮਾ ਦੀ ਸੇਵਾ ਕਰਦਾ ਰਿਹਾ, ਕਥਾ ਵਾਰਤਾ ਸੁਣਦਾ ਰਿਹਾ, ਹੁਣ ਸੰਤ ਮਹਾਤਮਾ ਚਲੇ ਗਿਆ, ਮੈਂ ਕੁਰਸੀ ਤੇ ਬੈਠਾ, ਹੁਣ ਨੀਂਦਰਾ ਸਾ ਮੈਨੂੰ ਨੀਂਦ ਆ ਗਈ, ਨੀਂਦ ਵਿੱਚ ਮੈਨੂੰ ਸੁਪਨਾ ਆ ਗਿਆ, ਮੈਂ ਮਰ ਗਿਆ, ਮੈਨੂੰ ਸੁਰਗਾਂ ਦਾ ਰਾਜ ਮਿਲ ਗਿਆ, ਤਖ਼ਤ ਮਿਲ ਗਿਆ, ਮਾਲਕ ਬਣ ਗਿਆ ਸੁਰਗਾਂ ਵਿੱਚ, ਵੇਖੋ ਕਿੰਨਾ ਸੁੱਖ ਹੋਇਆ। 288 ਜੋ ਇੰਦਰ ਦੀ ਉਮਰ ਹੁੰਦੀ, ਬ੍ਰਹਮਾ ਵਿਸ਼ਨੂੰ ਸ਼ੇਖਾ ਜਾ ਸਕਦਾ, ਰਿਸ਼ੀ ਮੁਨੀ ਉੱਥੇ ਜਾਂਦੇ ਆ, ਮੈਂ ਉੱਥੇ ਤਖ਼ਤ ਤੇ ਬੈਠਾ ਹੈਗਾ, ਸੁੱਖ ਲੈ ਰਿਹਾ, ਤੇ ਤੂੰ ਮੈਨੂੰ ਚਿੱਠੀ ਲਾ ਕੇ ਕਲਕੱਤੇ ਦੀ ਬੁਖਾਰਤੀ ਹੈਗੀ ਤੇ ਲਿਖਿਆ ਹੈਗਾ ਕਲਕੱਤੇ ਦਾ ਸਾਰਾ ਪਰਿਵਾਰ ਮਰ ਗਿਆ, ਮਕਾਨ ਵੀ ਨਹੀਂ ਰਿਹਾ, ਕੋਈ ਚੀਜ਼ ਨਹੀਂ ਰਹੀ ਹੈ, ਹੁਣ ਤੂੰ ਦੱਸ, ਮੈਂ ਸੁਰਗਾਂ ਦੇ ਵਿੱਚ ਤਖ਼ਤ ਤੇ ਬੈਠਾ ਸਾ, ਇੰਦਰ ਦੇ ਸਿੰਘਾਸਨ ਤੇ ਬੈਠਾ ਸੀਗਾ ਸੁਰਗਾਂ ਦੇ ਵਿੱਚ, ਮੈਂ ਸੁਪਨੇ ਚ, ਉੱਥੋਂ ਤੂੰ ਮੈਨੂੰ ਜਗਾੜਤਾ, ਆ ਕਲਕੱਤੇ ਵਾਲੀ ਚਿੱਠੀ ਦੇ ਦਿੱਤੀ, ਹੁਣ ਮੈਂ ਕਲਕੱਤੇ ਦਾ ਫਿਕਰ ਕਰਾਂ ਕਿ ਮੈਂ ਉਸ ਜਿਹੜਾ ਸੁਰਗਾਂ ਚ ਮੈਂ ਇੰਦਰ ਦਾ ਰਾਜਾ ਬਣਿਆ ਸਾ, ਉਹ ਮੈਂ ਫਿਕਰ ਕਰਾਂ, ਮੈਂ ਕਿਸ ਚੀਜ਼ ਦਾ ਫਿਕਰ ਕਰਾਂ, ਅਜੇ ਤੂੰ ਹੀ ਦੱਸ, ਉਹ ਵੀ ਸੁਪਨਾ ਉਹ ਵੀ ਸੁਪਨਾ, ਇਹ ਬਿਰਤੀ ਹੋਊ ਤਾਂ ਪੂਰੇ ਸੰਸਾਰ ਚੋਂ ਨਿਕਲ ਸਕਦਾ, ਹੋਰ ਕੋਈ ਉਪਾਅ ਨਹੀਂ ਨਿਕਲ ਲੈਂਦਾ। ਜਿੰਨਾ ਚਿਰ ਬ੍ਰਹਮਾ ਕਰ ਬਿਰਤੀ ਨਾ ਹੋਵੇ, ਆਤਮਾ ਕਰ ਬਿਰਤੀ ਨਾ ਹੋਵੇ, ਬ੍ਰਹਮ ਦੀ ਸੇ ਬ੍ਰਹਮ ਸੁਣੀਏ ਇੱਕ ਇੱਕ ਬਾਣੀ, ਦੁਆਤਾ ਦੀ ਨਿਵਿਰਤੀ ਨਾ ਹੋਵੇ, ਜੋ ਦੁਤੀਆ ਕੋ ਮਤ ਮੈਂ ਧਾਰੇ ਪੈ ਤਾਂ ਕੋਈ ਇਹ ਵੇਦ ਪੁਕਾਰੇ, ਗੇ ਤੇ ਮੋਹ ਤੇ ਲੱਗੇ ਸੋ ਪਸ਼ੂ ਹੈ ਵੇਦ ਪੰਜੋੜਾ, ਉਹ ਪਸ਼ੂ ਹੈ ਬਿਨ ਪੂਜੇ ਪਸ਼ੂ, ਜੋ ਜਿਹੜਾ ਪਰਮਾਤਮਾ ਨੂੰ ਨਹੀਂ ਬੁੱਝਦਾ। ਮੈਂ ਇਹਦਾ ਫਿਕਰ ਕਰਾਂ ਕਲਕੱਤੇ ਦਾ ਕਿ ਮੈਂ ਸੁਰਗਾਂ ਦੇ ਰਾਜੇ ਦਾ ਫਿਕਰ ਕਰਾਂ, ਤੁਸੀਂ ਦੱਸੋ ਜੋ ਇਕੱਠੇ ਹੋ ਗਏ, ਕਹਿੰਦਾ ਉਹ ਵੀ ਸੁਪਨਾ ਵੀ ਸੁਪਨਾ, ਕਿਉਂ ਮਹਾਰਾਜ ਕਹਿੰਦੇ ਹੁਕਮ ਜਾਣ ਚੱਲਣ ਨਾਨਕ ਲਿਖਿਆ ਨਾਲ, ਫਿਰ ਹੀ ਅਸੀਂ ਜਨਮ ਮਰਨ ਤੇ ਰਹਿਤ ਹੋਵਾਂਗੇ, ਫਿਰ ਹੀ ਮੁਕਤ ਹੋਵਾਂਗੇ, ਫਿਰ ਹੀ ਚੁਰਾਸੀ ਚ ਨਿਕਲਾਂਗੇ, ਇੱਕ ਹੋਰ ਵੀ ਕੋਈ ਤਰੀਕਾ ਹੈਗਾ ਜਿੱਥੇ ਗਿਆਨ ਆ ਮੁਕਤੀ, ਇਸ ਗਿਆਨ ਬਿਨਾਂ ਮੁਕਤੀ ਨਹੀਂ ਮਿਲਦੀ ਹੈਗੀ। ਖੂਕਮਾ ਲਵਾਜੀ ਗੱਜ ਗਦਵਾ ਬਹੂਤਾ ਦੀ ਗਤੂਆ ਮਸਾਨ ਵਾਸ ਕਰੇ ਵੀ ਕਰਤ, ਕੁਕੂ ਮੱਟ ਵਸ ਲੱਗੇ ਚੁੱਲ ਤੇ ਦਸ ਮਿੰਟ ਸਦੀਵ ਮੋਹਨ ਸਾਧੇ ਮਰਤ, ਬਿੰਦ ਕੇ ਸਜਈਆ ਤਾਂ ਇਹ ਯਕੀ ਵਡਈਆ ਤੇ ਬੰਦ ਦਾ ਸਦੀਵ ਪਾਏ ਨਾਗਰੀ ਫੁਰਤ, ਅੰਗਨਾ ਦੀਨ ਕਾਮ ਕਰੋ ਗਿਆਨ ਕੇ ਵੀ ਨਸ਼ੀਨ ਕੈਸੇ ਕੁਦਰਤ। ਜਦ ਮਹਾਰਾਜ ਕਹਿੰਦੇ ਗਿਆਨ ਬਿਨਾਂ ਤੁਹਾਡੀ ਮੁਕਤੀ ਨਹੀਂ ਹੋਏਗੀ, ਗਿਆਨ ਕਿਹੜਾ, ਬ੍ਰਹਮ ਨੂੰ ਜਾਣਨਾ, ਨੌਦਾਈ ਸਾਲ ਆਪਣੇ ਸਰੂਪ ਨੂੰ ਸਮਝਣਾ, ਇਹ ਘਰ ਬਾਰ ਮੇਰਾ ਹੈ, ਪੁੱਤਰ ਤੀਆਂ ਮੇਰੇ, ਇਹ ਸਰੀਰ ਮੇਰਾ ਹੈ, ਮੈਂ ਨਾਲ ਕੋਈ ਜਾਵੇਗਾ, ਨਾਲ ਕੋਈ ਆਇਆ ਹੈਗਾ ਮੇਰਾ ਸੰਸਾਰ ਦੇ ਵਿੱਚ ਮੈਂ ਕੌਣ ਹਾਂ। ਇਹੋ ਤਾਂ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਗਿਆਨ ਕੀਤਾ, ਪਰਮੇਸ਼ਰ ਬਿਨਾਂ ਆਪਣਾ ਕੋਈ ਸੰਬੰਧ ਹੀ ਨਹੀਂ ਹੈ, ਬਾਕੀ ਤਾਂ ਸਾਰੇ ਮੋਹ ਨਰਕਾਂ ਦੇ ਵਿੱਚ ਮੈਨੂੰ ਜਾਣ ਵਾਲਾ, ਕੌਣ ਕੋ ਪੂਤ ਪਿਤਾ ਕੋ ਕੌਣ ਕੋ ਕੌਣ ਪੁੱਤ ਕੀ ਜੋਏ, ਇਹ ਪੁੱਟਾਂ ਮੈਂ ਤੂੰ ਜੇ ਦੇਖਦਾ ਚਲੇ ਨਹੀਂ ਤੇਰੇ ਨਾਲੇ ਸਾਹ ਤੇਰੇ ਚਿਲ ਨਹੀਂ ਤਿਸ ਨਾਲੇ ਕਿਉਂ ਚਿਤ ਲਾਈਏ। ਸੋ ਸ੍ਰੀ ਗੁਰੂ ਨਾਨਕ ਦੇਵ ਮਾਤਾ ਗੋਰਖ ਤੇ ਸਿੱਧਾ ਨੂੰ ਦੱਸਦੇ ਹੋ ਨਿਸ਼ੰਕਾ ਪੁੱਛੇ ਕਿ ਵਿਚਾਰਾ ਹੋਏ ਅਸੀਂ ਜੇ ਪਰਮਾਤਮਾ ਦੇ ਦੁਰਾਵੇ ਕਰਜਾ ਸੱਚੇ ਹੋਏ, ਮਾਤਾ ਕਹਿੰਦੇ ਸੰਸਾਰ ਮਗਰੋਂ ਲਾਓ ਜੀ ਕੇ ਕੂਰੋਂ ਟੁੱਟੇ ਪਾਲ ਸੰਸਾਰ ਮਗਰੋਂ ਕਿੱਦਾਂ ਲੱਥੇ, ਹੁਕਮ ਦੇ ਨਾਹੀਂ ਚੱਲਣਾ ਜਿੱਦਾਂ ਉਹ ਦੇਵੇ ਨੇ ਲਾਇਆ ਹੋਇਆ ਸੰਸਾਰ ਮਗਰੋਂ, ਹਰਖ ਸ਼ੋਕ ਜਾਣ ਕੇ ਨਹੀਂ ਬੈਰੀ ਮੀਂਹ ਸਮਾਨ, ਕੌ ਨਾਨਕ ਸੁਣ ਰਹੇ ਮਨਾ ਮੁਕਤਾਂ ਤੇ ਜਾਣ, ਅਰੇ ਬੁਲਬੁਲ ਤੂੰ ਇਸ ਬਾਗ ਮੈਂ ਕਿਉਂ ਦਿਲ ਕੋ ਲਗਾ ਬੈਠੀ, ਨਾ ਗੁਲ ਆਪਣਾ ਨਾ ਬਾਗ ਆਪਣਾ ਤੂੰ ਕਿਉਂ ਆਪਣਾ ਬਣਾ ਬੈਠੀ, ਤੇਰਾ ਇਸ ਬਾਗੇ ਫਾਨੀ ਮੈਂ ਬਣਾਉਣਾ ਗੌਂਸਲਾ ਝੂਠਾ, ਦੋ ਦਿਨ ਕੀ ਮੁਸਾਫਰ ਤੂੰ ਮੌਤ ਸਿਰ ਪਲਿਆ ਬੈਠੀ, ਹੋਈ ਜਦ ਬਾਗ ਸਿਰ ਸਤਕਾਰ ਹੋ ਕਿਸਮਤ ਮੇਰਾ ਜੇ ਦਾਵਾ ਝੂਠਾ ਤਾਂ ਮੈਂ ਟੋਜਾ ਚ ਮਾਲ, ਫਿਰ ਰੋਣਾ ਹੈਗਾ
फिर पिस्ताएंगा। महाराज कहते मूर्खा फिर पिस्ताएंगा, राम समय पिस्ताएंगा, पापी जी अलोभ करते है आज काल उठ जाएगा, कुबेर एक तन जाएगा, इन कबने मार के लवन किसे पासे लाओ, ये किस पासे लाइए, कह संगत कर साध की कह करूंगा, डेरा बन न सक्यो बंधन की बेला, पर सदा पिछले तब तैन दिला, हाथ न लाई कसुम जल जासी टोला, एक ओपी ने पतली सो केरे बोला, दुध हथ नहीं नी आवे फिर हुए न मिलो, कोई बार बार थानू मेनू कदे मिल जानी आएगी, कोई नदी का दरिया लंघ जाता, कोई वापस आ जाता, कोई फल टूट जाता, कोई फेर लगता है, मानस जन्म बह नहीं पावे, कशु उपाव मुक्त का कह रहे मनुखा दे फिर मिली नहीं मुक्ति का उपाव करो, हूं बत्ते हर नाम ने भेजा गया, भूखा क्या खाए राज तू खाए राम राज। श्री गुरु नानक देव बाला मुद्राज नदी के किनारे धोते जाते, हूं नदी तिना हिस्सों च हो गई, कहने गुरु नानक देव महाराज कहने मैं कीर्तन कर ले बताओ होगी, महाराज क्या बात है, ये नदी पहले कच्ची सी फिर जुदी जुदी हो गई, तिन्नी हिस्से हो गई, फिर कद मिलेंगे, मगराना कहना कदे भी नहीं मनुखा दे फिर नहीं मिलनी है। मानस जन्म बार नहीं पावे, कोई मानस जन्म दर लगा बुद्धन बारों बार, ज्यो बन फल पाके पहुंचे बार न लागे डा, पोतियां तो 84 च मिल जाते, धन 84 लख जूना च मिल जाता, लेकिन ब्रह्म ज्ञान नहीं मिलता, परमेश्वर का नाम नहीं मिलता, मनुखा दे विच मिलता, उन्हें बत्ते नाम ने भेजा के भूखा क्या कह रहा है। इस करके श्री गुरु नानक देव गोरख सिद्धा नु कहते हुक्म जाए चलना नानक लिखिया ना, इको ही राजा है, राजा है वो राजा परमेश्वर का प्यारा, पाप नहीं करता अपराध नहीं करता, तभी राजा है राजा जनक मंगल, वो वहां शिकार खेलने वास्ते गया, कोई संत महात्मा समाधि च बैठे है, ब्रह्म ज्ञानी तत्व थे आत्मदर्शी, अब दूत है बीत राग है, बीत राग कौन होना, दुनिया का मोह खत्म हो गया, ये दुनिया का मोह खत्म करना है, ये नरकों च ले आने वाला सारा ही मोह परमेश्वर नाल पाना है, वो ही सब को अपना है, उसने बीत राग दुनिया का मोह खत्म हो गया, अब दूत कोई चीज अपने पर रखनी नहीं, जरा फेंक दो, वो संत महात्मा राजा घोड़ा बन के मत्था टेके, संत महात्मा परमेश्वर के बचन सुनाए, महाराज के बचन सुनाए, जे दरबार साहब दुनिया की गल्ला है ही नहीं, महाराज ने कोई दुनिया की गल लिखी ही नहीं है, परमेश्वर ही परमेश्वर परमेश्वर ही परमेश्वर है, संत महात्मा ने राजे ने परमेश्वर के बचन सुनाए, तो कहने महाराज मेरे ग्रह के बच्चे मैंने दर्शन दो, मिन्नता करे जिज्ञासू बन गया, रोन लग गया जरूर ले जाना, संत महात्मा प्रेम के भुखे कहने राजा कल आएंगे। दूसरे दिन संत महात्मा राजे के पास गए, राजे ने बड़ा सत्कार करया, राजे ने अपने घोड़े बखाए, हाथी बखाए, खजाने बखाए, मंदिर बखाए, राजे का चेत उपराम लिया, उदास ही नहीं गया, तो फिर राजा कहना महाराज भोजन का मौका, भोजन सेको बैठ गए, संता महात्मा वास्ते भोजन आ गया, बाजरे की जंतो रोटी उपर लाल मिर्च बाथू का साग लस्सी का छन्ना आ गया, संत महात्मा हैरान परेशान हो गया, ये राजा है मैनू प्रेम न ले आया है, मेरे वास्ते बाजरे की रोटियां बाथू का साग बिच लून भी नहीं पाया, लस्सी का छन्ना मिर्चा है, अच्छा फिर गल करांगे, संत महात्मा ने भोजन छक लिया, फिर राजे वास्ते भोजन आगे वास्ते भी हो, बाजरे की रोटी आई, बाथू का साग आया, लस्सी का छन्ना, राणी वास्ते भी यो आया, यो भोजन, संता महात्मा ने कहा इदा भोजन ये राजा खाना राणी खाने बात क्या है, बात क्या है, जाने का मौका हो गया, होर सेवा दसो, मां सेवा यो है, ये भोजन तुम इदा का छक रहे, वो कहता तुम संत हो के मुक्त होना, मैं गृहस्थ भी मुक्त होना है, मुक्ति हर जगह मिल जाती, तुम तो संत हो के जंगल के बीच में मुक्त होना, मैं गृहस्थ भी मुक्त होना, मैनू प्रजा का पैदा पैसा खाना लोग बहू का वो प्रजा खिलवाई का, मैं दसों की किरत करता है, अठो अठ विके जमीन है, मैं हलवाना मेरी स्त्री पता लैके आंदी, जिन्ना परजा का पैसा हो गए सारा परजा ते लाना, मैंने लेंदा है मैंने लहू है, राजे परजा का तान लेना वो परजा ते लाना है, ते
मैं बिल्कुल कोई पाप पदार्थी कमाई नहीं खाता है। हथ पदा नानका उस सूद सजाए गुरु पीरा मन तंग पता जामरदा ना खाए। तुसी जंगल में जाके मुक्त होना, मैं गृहस्थ विच मुक्त होना है। ऐसे साल है, ऐसे साल लुवेदा हो गया कि लुवेदा भी तंग लस्सी देती है। ते हो बापा जी पूजी कोई नहीं, असि मुल लेंदे ते इत्थे बाथू बैठ के बड़ा हो गया। खेतों के बिच अठवीं के खेत है पूरा असि साफ करने है। मैं तो मेरी रानी आप बिल्कुल नहीं करते। वो कहते तुम धन हो जाएगा गृहस्थ विच मुक्त हो गया, मैं छड़ के मुक्त हूं। श्री गुरु नानक देव कहते इदा रहो, हुक्म जाए चलना नानक जी पाप नहीं करना है। पापी कर्म कमाम दे करते आए आए, ये तो हाल पहली जमात है। पाप नहीं करना, पापी कर्म कमाम दे करते आए आए, नानक जी उम्र थमदा त्यो मथे का। फिर दूसरी उपासना कांड, ईश्वर पर विश्वास रखना, परमात्मा पर निशा करना, परमात्मा नु साथ साथ सिमरो गोबिंद मन अंतर के चेतन। तीसरी हैगी जीव ब्रह्म की एकता का ज्ञान। जीव ब्रह्म एकता जो हासन पासे सोई। श्री गुरु नानक देव महाराज कहते हुक्म जाए चलना, जेरा महाराज का हुक्म दरबार साहब लिखा मनना, तो होता से किसी का हुक्म मनना है। महाराज कहते पाप करो, महाराज कहते झूठ बोलो, महाराज कहते चोरी करो, महाराज कहते साथ साथ सिमरो गोबिंद मन अंतर के उतरे चंद। ये तो मुक्त हो गया, इतने तुसी कृष्ण विच मुक्त हो जाओ। एक पूंगत भगत रहिंदा हैगा, उहदी एक खेत है कीर्तपुर साहब ते सत मील दा पिंड है, सतवें महाराज की संगत करता है। ते बहुत ही गरीब है, सुधामे मंगल भाई लालो मंगल बिलकुल गरीब है, बहुत ही गरीब है। कदे रोटी मिलती, कदे बाल बच्चा भी है, स्त्री भी हैगी, अपने बेली भगत मंगल रहिंदे हैगे। आए गए संत महात्मा की सेवा भी कल एक संत आया, उसने संत जी पुंगर भगत ने बड़ी सेवा की थी। वो बड़ा खुश हो गया संत, वो तो पारा की पथरी से हम कह रही, मैं पारा की पथरी ना को सोना बना देंगे। वो कहन लगा भाई पुंगर न, मेरे को पारा की पथरी है, लोहा लिया मैं सोना बना देना। कहना तू सोना बनाने वास्ते संत बने आया, पारा की पथरी परमात्मा का नाम है कि पारा की पथरी। दसवें मरे ने हीरा गुराबजी में छुटिया, हीरा तो परमात्मा का नाम है कि ये हीरे है झूठे, ये साड़ी कल्याण करेंगे। कल्याण तो परमात्मा के नाम ने के हर सौ हीरा छाड़ के करे आन की आस ते इन्हें दो जाए दो सच पाखे रविदास। कौडी बल्ले लाल गोया माया रूपी कौडी बल्ले परमात्मा पर लाया, मेरी मतवारी में राम बसारे हो। तो इस वास्ते तेन सोना चाहिए, तेन मिनट चाहिए। वो अपने खेत बच लै गया भाई पुंगर, अपने खेत बच लै गया। खेत के गब्बे जाके कहना कही ना फुट थले जगह पुट्टी गां थले सोने की कान बारह मील निकल जाएगा। कहना लै जा जिन्ना भी लाना, कहना तेरा ही खेत है, तेरे खेत बच सोने की कान। तू इना बिपता दुख तकलीफ सहा रहा है, बच्चे तेरे भुखे तू भुखा, तेरी स्त्री भुखी है, तू कद क्यों नहीं लेंदा। कहना जिसने दबिया उस दाया मेरा नहीं है, मैं रखा है, जिदा है उस नहीं रखा है। मैं तो ईश्वर की रिजाव बच है, हुक्म जाए चलना नानक लिखे ना तेरा की मीठा लागे ना कोई ना चीजा के सुख है, परमेश्वर खाने पीने में सुख आ गए। सुंदर सेज अनेक सुख दस भोगन पूरे करे, सोन चंदन सुगन ले मोती हीरे, मन इच्छे सुख मान दे कुछ नहीं। सुप्रभ चेतना आवे बिष्टा के तेरी सारी दुनिया की चीजा मिल गई, महाराज का नाम ना मिले नरकों में चले जाना है। महाराज की बाणी कहती है, बाकी चीजा किसी काम नहीं है। बराग हो गया, उन्होंने भी पारे पट दिता है कि उन्होंने सेवक बन गया। कहना मेरा सेवक चल तेन सतवें महाराज के पास ला जावा। कीर्तपुर आया, महाराज ने दोनों ज्ञान कर दिता। सो श्री गुरु नानक देव महाराज के पास गुरख ते सिद्धा ने शंका की कि सचैर होइए, असि परमात्मा की दरगाह में जाके किदा सचे होइए। महाराज की आते हैं कूदों टुटे पाल झूठा संसार मगरंदा हो। फिर वो शंका करते हैं कि कूदों टुटे पाल झूठा संसार किता मथुरा मगरों लथे, हुक्म जाए चलना नानक महाराज का हुक्म मनो। जो लिखिया दरबार साहब के बीच में बेतन ग्रंथ में कि परमेश्वर का हुक्म है तुम मनोगे, फिर तुम परमात्मा की दरगाह के बीच में सचे हो जाओगे, संसार भवजल से पार हो जाओगे, थोड़ा जन्म बरन कटिया जाएगा, जिस वास्ते मनुखा से मिली वो सफली हो जाएगी, थोड़िया खुला का आधार हो जाएगा, सब का आधार हो जाएगा। जननी जन तो भग जन कह दाता कह सूर नहीं तो जननी बांझ रहे कहे गुवार। जे कुल पूत न ज्ञान विचारी विधवा कस न पही मतारी,
सो श्री गुरु नानक देव महाराज ने गोरख से सीधा की शंका निवृत्त करके उन्होंने शांत करके संसार पर